ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬ੍ਰਿਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮੱਤ ਉੱਚੀ ਮੱਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਆਪ ਜੀਆਂ ਦਰਾਂ ਘਰੋਂ ਵਰਸਾਏ ਹੋਏ ਸਤਿਕਾਰਯੋਗ ਮਾਤਾ ਰਣਜੀਤ ਕੌਰ ਜੀ ਜੋ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜ ਨੂੰ ਭੋਗ ਕਰਕੇ ਅੱਜ ਤੋਂ ਕੁਝ ਦਿਨ ਪਹਿਲਾਂ ਪ੍ਰਲੋਕ ਅਮਨ ਕਰ ਗਏ ਅੱਜ ਸਭ ਤੋਂ ਪਹਿਲਾਂ ਸੰਗਤਾਂ ਨੇ ਪਰਿਵਾਰ ਨੇ ਉਹਨਾਂ ਦੇ ਅੰਤਿਮ ਸੰਸਕਾਰ ਕੀਤੇ ਉਪਰੰਤ ਆਪ ਦੇ ਦਰ ਤੇ ਹਾਜ਼ਰੀ ਲਵਾਈ ਹੈ ਉਹਨਾਂ ਦੇ ਨਿਮਿੱਤ ਜੋ ਧੁਰਕੀ ਬਾਣੀ ਦੇ ਸਹਿਜ ਪਾਠ ਆਰੰਭ ਸਨ ਉਹਨਾਂ ਦੀ ਸੰਪੂਰਨਤਾ ਹੋਈ ਰਾਮ ਕਲੀਸਾ ਦੀ ਬਾਣੀ ਪੜ੍ਹੀ ਗਈ ਕੁਝ ਸਮੇਂ ਵਾਸਤੇ ਗੁਰਬਾਣੀ ਦੇ ਕੀਰਤਨ ਹੋਏ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ ਕੇ ਸਦਾ ਲਈ ਕਲਿਆਣਤਾ ਬਖਸ਼ਣੀ ਪਿੱਛੇ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਐਸ ਵੇਲੇ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਬੇਅੰਤ ਸੰਗਤਾਂ ਨੇ ਆਪਦੇ ਦਰ ਤੇ ਹਾਜ਼ਰੀ ਭਰੀ ਹੈ ਸਭ ਦੀ ਦਰ ਹਾਜ਼ਰੀ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਾਤਸ਼ਾਹ ਜੀ ਆਪ ਜੀ ਸੁੰਦਰ ਮਾਲਾ ਸਾਹਿਬ ਭੇਟ ਹੋਏ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਚ ਪੜਦੇ ਕਜਨੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਉਂਦੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ

ਦੁੱਖ ਦੀ ਘੜੀ ਚ ਸ਼੍ਰੀ ਕੋਈ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪਣੇ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਵਰਗਵਾਸੀ ਮਾਤਾ ਰਣਜੀਤ ਕੌਰ ਬਰਾੜ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਦਾ ਸ਼ੁਕਰਾਨਾ ਜਿਨ੍ਹਾਂ ਦਰਸ਼ਨ ਦਿਦਾਰੇ ਦਿੱਤੇ, ਅਤੇ ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਾਤਾ ਜੀ ਦੇ ਗ੍ਰਹਿ ਵਿਖੇ ਜਾ ਕੇ ਸ੍ਰੀ ਸਹਿਜ ਪਾਠ ਸਾਹਿਬ ਦੀ ਬਾਣੀ ਉਨੇ ਦਿਨਾਂ ਦੇ ਵਿੱਚ ਸੰਪੂਰਨ ਕੀਤੀ। ਅੱਜ ਤੱਕ ਕੱਲ੍ਹ ਮਹਾਰਾਜ ਦੇ ਸਰੂਪ ਵਾਪਸ ਆਏ ਅਤੇ ਅੱਜ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ। ਮੈਂ ਪਾਠੀ ਸਿੰਘਾਂ ਦਾ ਜਿੱਥੇ ਧੰਨਵਾਦ ਕਰਦਾ, ਉੱਥੋਂ ਗੁਰੂ ਕੇ ਵਜ਼ੀਰ ਮੁੱਖ ਸੇਵਾਦਾਰ ਗਿਆਨੀ ਦਿਲਵਾਗ ਸਿੰਘ ਜੀ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ, ਗਿਆਨੀ ਬਲਜੀਤ ਸਿੰਘ ਜੀ, ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ, ਅਤੇ ਅੰਤਿਮ ਅਰਦਾਸ ਸਤਿਕਾਰਯੋਗ ਗਿਆਨੀ ਦਿਲਵਾਗ ਸਿੰਘ ਜੀ ਹੁਣੀ ਕੀਤੀ, ਅਤੇ ਗੁਰੂ ਜੀ ਦੇ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ। ਮੈਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ। ਸਭ ਤੋਂ ਪਹਿਲਾਂ ਮੈਂ ਮਾਤਾ ਜੀ ਦੇ ਸਪੁੱਤਰ ਸਰਦਾਰ ਬਲਵਿੰਦਰ ਸਿੰਘ ਜੀ ਬਰਾੜ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਗੁਰੂ ਘਰ ਦੀ ਬਖਸ਼ਿਸ਼ ਇਹ ਜੋ ਉਹਨਾਂ ਦੇ ਪਰਿਵਾਰ ਨੂੰ ਸਦਮਾ ਹੋਇਆ ਹੈ ਉਹ ਪਰਿਵਾਰ ਨੂੰ ਨਾਲ ਲੈ ਕੇ, ਕਿਉਂਕਿ ਪਰਿਵਾਰ ਨੂੰ ਇਸ ਵੇਲੇ ਪਰਿਵਾਰ ਦੇ ਮੁਖੀ ਉਹਨਾਂ ਦਾ ਇਹ ਜੋ ਸਹਾਰਾ ਚਾਹੀਦਾ ਹੈ ਉਹ ਆ ਕੇ ਗੁਰੂ ਘਰ ਦੀ ਬਖਸ਼ਿਸ਼, ਗੁਰੂ ਦੀ ਬਲੈਸਿੰਗ, ਸਰੋਪਾ ਦੀ ਦਾਤ ਲੈ ਲੈਣ। ਗਿਆਨੀ ਦਿਲਵਾਗ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਬਰਾੜ ਨੂੰ ਸਰੋਪਾ ਦਿੱਤਾ ਜਾਵੇ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਸੋ ਜਾਣਾ ਹਰੇਕ ਨੇ ਹੈ, ਸਮਾਂ ਟਾਈਮ ਦਿਨ ਸਾਰਾ ਕੁਛ ਤੈਅ ਪਹਿਲਾਂ ਹੋਇਆ ਹੁੰਦਾ ਹੈ। ਪਰਸੋਂ ਦੀ ਗੱਲ ਹੈ, ਇੱਕ ਕਾਲ ਆਉਂਦੀ ਹੈ, ਇੱਕ ਪਰਿਵਾਰ ਇੰਡੀਆ ਨੂੰ ਜਾ ਰਿਹਾ ਸੀ ਅਤੇ ਜਦੋਂ ਜਹਾਜ਼ ਵਿੱਚ ਬਹਿ ਗਏ, ਬੋਰਡਿੰਗ ਹੋ ਗਈ ਅਤੇ ਜਹਾਜ਼ ਦੀਆਂ ਡੋਰਾਂ ਬੰਦ, ਸਾਰੇ ਪਾਸੇ ਬੋਰਡਿੰਗ ਜੋ ਬੰਦ ਹੋ ਗਈ ਅਤੇ ਸਤਿਕਾਰਯੋਗ ਇੱਕ ਬਜ਼ੁਰਗ ਉੱਥੇ ਹੀ ਸਰੀਰ ਛੱਡ ਗਿਆ। ਦਾਸ ਨੂੰ ਕਾਲ ਆਉਂਦੀ, ਸਤਿਕਾਰਯੋਗ ਸਰਦਾਰ ਤਰਸੇਮ ਸਿੰਘ ਜੀ ਜੋ ਗਿੱਲ ਰੋਏ ਉੱਧਰ ਰਹਿੰਦੇ ਆ, ਪਰਿਵਾਰ ਦੀ ਕਾਲ ਆਈ। ਸੋ ਕਿਸੇ ਨੂੰ ਕੋਈ ਪਤਾ ਨਹੀਂ ਕਿੰਨੇ ਸਵਾਸ ਆ, ਕਦੋਂ ਕਦੋਂ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਇੱਥੋਂ ਚਲੇ ਜਾਣਾ। ਸੋ ਜਾਣਾ ਨਾਲ ਕੀ ਆ, ਵਾਹਿਗੁਰੂ ਦਾ ਰੱਬ ਦਾ ਨਾਮ ਜਾਣਾ, ਚੰਗੇ ਕਰਮ ਕਰਨੇ ਉਹ ਜਾਣੇ ਨਾਲ। ਇਸ ਤਰ੍ਹਾਂ ਪਰਿਵਾਰ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਬਜ਼ੁਰਗਾਂ ਦੀ ਸੇਵਾ ਕਰਿਆ ਕਰੋ, ਉਹਨਾਂ ਦੀਆਂ ਅਸੀਸਾਂ ਲਿਆ ਕਰੋ ਅਤੇ ਪਿਆਰ ਨਾਲ ਰਿਹਾ ਕਰੋ। ਸਾਰੇ ਰਿਸ਼ਤੇਦਾਰ ਇੱਕ ਦੂਜੇ ਨਾਲ ਮਿਲ ਮਿਲਾਪ ਕੇ ਇੱਥੋਂ ਸੰਸਾਰ 'ਚੋਂ ਵਿਛੜ ਕੇ ਜਾਓ ਤਾਂ ਜੋ ਤੁਹਾਡਾ ਅੱਗੇ ਜਾ ਕੇ ਵੀ ਭਲਾ ਹੋਵੇ। ਸੋ ਮੈਂ ਇਹੀ ਕਹੂੰਗਾ ਕਿ ਭਾਈ ਸਾਰੇ ਇੱਕ ਦੂਜੇ ਨਾਲ ਪਿਆਰ 'ਚ, ਦੁੱਖ ਦੇ ਵਿੱਚ ਸਾਰੇ ਸਾਂਝ ਪਾਇਆ ਕਰੋ। ਸੋ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ। ਮੈਂ ਤੁਹਾਡਾ ਫਿਰ ਇੱਕ ਵਾਰ ਬਰਾੜ ਪਰਿਵਾਰ ਵੱਲੋਂ
ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਪਹਿਲਾਂ ਸਸਕਾਰ 'ਤੇ ਪਹੁੰਚ ਕੇ ਹੁਣ ਇੱਥੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹੋ। ਤੁਹਾਡਾ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਅਤੇ ਬਰਾੜ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਜੰਡੀ ਪਰਿਵਾਰ ਅਤੇ ਗੁਰਦੁਆਰਾ ਸਾਹਿਬ ਫਰੀਮੌਂਡ ਦੇ ਸਮੂਹ ਸੇਵਾਦਾਰ ਸਿੱਖ ਪੰਚਾਇਤ ਦੇ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਬਰਾੜ ਪਰਿਵਾਰ ਨਾਲ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਨਾਲ ਬਹੁਤ ਬਹੁਤ ਅਫਸੋਸ ਕਰਦਾ, ਫਿਰ ਅਰਦਾਸ ਕਰਦਾ ਕਿ ਮਹਾਰਾਜ ਉਹ ਵਿਛੜੀ ਹੋਈ ਪਵਿੱਤਰ ਰੂਹ ਜਿਸ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਨੂੰ ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਪਰਿਵਾਰ ਵੱਲੋਂ ਮਾਤਾ ਜੀ ਦੀ ਮਿੱਠੀ ਯਾਦ ਵਿੱਚ ਆਪ ਸੰਗਤਾਂ ਲਈ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ, 6 ਵਜੇ ਰਹਿਰਾਸ ਸਾਹਿਬ ਸ਼ੁਰੂ ਹੋਵੇਗੀ ਅਤੇ ਫਿਰ ਇੱਕ ਵਾਰ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇ ਧਾਰੇ ਸੇਈ ਤੁਧਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੂੰ ਗਾਵਨ ਸੇਵੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ।

ਸਾਚੇ ਨਾਮ ਕੀ ਤਿਲ ਵਡਿਆਈ, ਆਗ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ।

ਵਿਸ਼ਵਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ

ਹਰ ਧਿਆਵੋ ਸੰਤ ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੇਂ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੁੱਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾ

ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਬ੍ਰਹਮਬਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਹੋਈ। ਤੁਧ ਆਪੇ ਸਿਰਜ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਬਸਾ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ ਜਾ ਤੋ ਭਾਵੈ ਸੋਈ ਤੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ। ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ।

ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਬ ਤਬ ਸੰਜਮ ਧਰਮ ਨਾ ਕਮਾਇਆ।

ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜੱਛਨ ਬਜਾਇਓ ਆਦੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਰਨ ਕੋ ਸਿਵ ਗੁਣ ਸੁਖ ਦੀਓ ਸਤ੍ਰਣ ਕੋ ਬਲ ਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਬਸ਼ਾਨਤ ਚੀਟੀ ਤੇ ਗੁੰਚਰਿਆ ਸਤੂਲਾ ਸਫਰ ਕਿਰਪਾ ਦੁਸ਼ਟ ਕਰ ਫੂਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਗੇ ਪਟ ਪਟਕੀ ਜਾਨੈ ਜਬ ਉਦ ਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਕ ਕਰ ਤੋ ਗਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਿੱਠ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਵਨਾ ਭਾਵਤ ਬੇਦਾ ਤਾਕੋ ਕਿਰਪਾਨ ਅਨੁਮਾਨਤ ਮਹਾਂ ਮੂੜ ਕਛ ਭੇਦ ਨਾ ਜਾਨਤ ਮਹਾਂਦੇਵ ਕੋ ਕਹਿਤ ਸਦਾ ਸ਼ਿਵ

ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦੁਸ਼ਟਨ ਜਾਹੇ ਨੇ ਹਰੋ ਤਾਂ ਕੇ ਤਾਬ ਤਨਕ ਮੈਂ ਹਰਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਵਾ ਸਕੇ ਨ ਕੋਈ ਏਕ ਬਾਰ ਜਿੰਦ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਗ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦੈ ਲਿਹੋ ਉਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਹੋ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖਿਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥਤ ਗਾਲਾ ਮਨ ਬਾਂਚਤ ਫਲ ਪਾਵੈ ਸੋਈ ਦੁਖਨਾਥ ਸੇ ਵਿਆਪਤ ਕੋਈ ਅੜਿਲ ਸੁਨੈ ਗੁੰਜੋ ਜਾਹੇ ਸੁਰਸਨਾ ਪਾਵਈ ਸੁਨੈ ਮੂੜ ਚਿਤ ਲਾਹੇ ਚਤੁਰਤ ਆਵਈ ਦੁਖ

ਵਾਜੇ ਪੰਜ ਸ਼ਬਦ ਤੇ ਘਰ ਸੁਭਾਗ ਹੈ, ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ। ਪੰਜ ਦੋ

ਤਰਸ ਪਯੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀ ਬਹਿ ਹਰਿਆ ਪੌੜੀ, ਜਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ, ਸੁਣ ਕੇ ਜਮ ਕੇ ਦੂਤ ਨਾਹੇ ਤੇਰਾ ਛੱਡ ਜਾਹੇ, ਭਉਜਲ ਬਿਖਮ ਸਗਾ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਦਵਾਨਾ ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਹ ਦਰ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਨ ਕੀਤੇ ਹਨ ਆਹੁਣ ਕੀਤੇ ਰਮਤਾ ਹੋਣ ਜਾ ਰਹੀ ਹੈ। ਸਭ ਤੋਂ ਪਹਿਲਾਂ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਦਾ ਕੀਰਤਨ ਜਥਾ ਆਪ ਜੀ ਨੂੰ ਆਰਤੀ ਅਤੇ ਸ਼ਬਦ ਕੀਰਤਨ ਰਾਹੀਂ ਜੋੜਨਗੇ ਅਤੇ 7:30 ਤੋਂ ਹਰ ਐਤਵਾਰ ਦੀ ਤਰ੍ਹਾਂ 8:30 ਤੱਕ ਪੌੜੀ ਨੂੰ ਲਗਭਗ ਸਿਮਰਨ ਹੋਣਗੇ। ਸੰਗਤੀ ਰੂਪ 'ਚ ਹਰ ਐਤਵਾਰ ਦੀ ਤਰ੍ਹਾਂ ਹਾਜ਼ਰੀ ਭਰਨੀਆਂ ਜੀ ਆਉਣ ਵਾਲੇ ਵੀਰਵਾਰ ਤੋਂ ਲੈ ਕੇ ਐਤਵਾਰ ਤੱਕ ਅਖੰਡ ਕੀਰਤਨ ਸਮਾਗਮ ਸਾਲਾਨਾ ਜੋ ਕਿ ਸਮੂਹ ਪੰਥ ਦੇ ਸ਼ਹੀਦਾਂ ਸੂਰਬੀਰ ਯੋਧਿਆਂ ਦੀ ਯਾਦਾਂ ਵਿੱਚ ਸਾਲਾਨਾ ਸਮਾਗਮ ਆ ਰਹੇ ਹਨ। ਵੀਰਵਾਰ ਸ਼ਾਮ ਦੇ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਹੋਣਗੇ। ਸ਼ੁੱਕਰਵਾਰ ਦੇ ਸਵੇਰ ਦੇ ਆਸਾ ਦੀਵਾਰ ਦੇ ਕੀਰਤਨ ਸ਼ਾਮ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਹੋਣਗੇ। ਸ਼ਨਿਚਰਵਾਰ ਨੂੰ 25 ਜੁਲਾਈ ਨੂੰ ਸਵੇਰ ਦੇ ਆਸਾਵਾਰ ਦਾ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਅਤੇ 10 ਵਜੇ ਉੱਥੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਨੇ ਗੁਰੂ ਵਾਲੇ ਬੰਨਾਂ 'ਤੇ ਨਾਮ ਲਿਖਾ ਸਕਦੇ ਹੋ ਅਤੇ ਸ਼ਾਮ ਦੇ 25 ਜੁਲਾਈ ਸ਼ਨਿਚਰਵਾਰ ਵਾਲੇ ਸ਼ਨਿਚਰਵਾਰ ਦੇ ਸਾਰੀ ਰਾਤ ਰਾਣ ਸਭਾਈ ਕੀਰਤਨ ਗੁਰਦੁਆਰਾ ਸਾਹਿਬ ਫਰੀਮਾਉਂਟ ਸਾਹਿਬ ਵਿਖੇ ਹੋਣਗੇ। ਆਪ ਜੀ ਨੇ ਸਰਦਵਾਨਾ 'ਚ ਹਾਜ਼ਰੀ ਭਰਨੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਜੀ। ਸਤਿਗੁਰ ਜੀ ਨੇ ਕਿਰਪਾ ਕਰਕੇ ਸਾਨੂੰ ਸਭਨਾਂ ਨੂੰ ਆਪਣੀ ਗੋਦ ਵਿੱਚ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰ ਜੀ ਨੇ ਆਪਣਾ ਜਸ ਗਾਇਨ ਕਰਵਾਇਆ ਹੈ। ਸੋ ਸਤਿਗੁਰ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ, ਆਪ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਜੀ। ਆਓ ਬੜੇ ਪ੍ਰੇਮ ਸਹਿਤ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ ਜੀ। ਭੁੱਲ ਚੁੱਕ ਦੀ ਖਿਮਾ ਅਸੀਸ ਬਖਸ਼ਿਸ਼ ਕਰੋ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ ਆਪ ਜੀ ਨੂੰ ਸ਼ਬਦ ਕੀਰਤਨ ਰਾਜ ਜਮਰੇ ਸਨ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਿਆਂ ਦਾ ਕੀਰਤਨ ਜਥਾ ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸਿਮਰਨ ਜੁੜਨਾ ਕਰੋ ਜੀ। ਸਾਧ ਸੰਗਤ ਜੀ, ਸਾਲਾਨਾ ਅਖੰਡ ਕੀਰਤਨ ਸਮਾਗਮ ਕੀਰਤਨ ਦਰਬਾਰ ਸਮੂਹ ਸ਼ਹੀਦਾਂ ਮਰੀਦਾਂ ਯੋਧਿਆਂ ਦੀ ਯਾਦਾਂ ਵਿੱਚ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਹਫ਼ਤੇ ਆ ਰਹੇ ਹਨ, ਆਉਣ ਵਾਲੀ 23 ਤਰੀਕ ਤੋਂ ਲੈ ਕੇ 26 ਤਰੀਕ ਤੱਕ 23 ਤਰੀਕ ਦੇ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਵਿਖੇ ਹੋਣਗੇ ਅਤੇ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਵਿਖੇ ਇਸ ਹਫ਼ਤੇ ਹੀ 23 ਤਰੀਕ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਵੀ ਆ ਰਿਹਾ ਹੈ। ਸ਼ਾਮ ਦੇ ਦੀਵਾਨ ਸੰਬੰਧ ਸਜਣਗੇ ਅਤੇ ਅਗਲੇ ਦਿਨ 24 ਤਰੀਕ ਨੂੰ ਸਵੇਰ ਸ਼ਾਮ ਦੇ ਅਖੰਡ ਕੀਰਤਨ ਸਮਾਗਮ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਹੋਣਗੇ ਅਤੇ 24 ਤਰੀਕ ਸ਼ੁੱਕਰਵਾਰ ਨੂੰ ਸਵੇਰੇ ਸਮੂਹ ਗੁਰਦੁਆਰਾ ਸਾਹਿਬ ਫਰੀਮੌਂਟ ਦੀ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਨ ਦੀਆਂ ਖੁਸ਼ੀਆਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ 26 ਤਰੀਕ ਨੂੰ ਸੰਪੂਰਨ ਤਾਂ ਐਤਵਾਰ ਵਾਲੇ ਦਿਨ ਅਤੇ 26 ਤਰੀਕ ਦੇ ਹੀ ਸਵੇਰ ਸ਼ਾਮ ਦੇ ਅਖੰਡ ਕੀਰਤਨ ਸਮਾਗਮ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਹੋਣਗੇ। 25 ਤਰੀਕ ਨੂੰ ਸਵੇਰ ਦੇ ਆਸਾ ਵਾਰ ਦਾ ਕੀਰਤਨ ਅਖੰਡ ਕੀਰਤਨ ਸਮਾਗਮ ਜੋ ਹਨ ਉਸ ਦੌਰਾਨ ਸਵੇਰ ਦੇ ਆਸਾ ਵਾਰ ਦੇ ਕੀਰਤਨ, 25 ਤਰੀਕ ਸ਼ਨਿਚਰਵਾਰ ਨੂੰ ਸਵੇਰੇ ਗੁਰਦੁਆਰਾ ਸਾਹਿਬ ਨਾਨਕ ਪ੍ਰਕਾਸ਼ ਟ੍ਰੇਸੀ ਵਿਖੇ ਹੋਣਗੇ ਅਤੇ ਨਾਲ ਹੀ 25 ਤਰੀਕ ਨੂੰ ਟ੍ਰੇਸੀ ਵਿਖੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਸਵੇਰੇ 10 ਵਜੇ ਹੋ ਰਹੇ ਹਨ। ਜਿਨ੍ਹਾਂ ਪ੍ਰਾਣੀ ਨੂੰ ਗੁਰੂ ਵਾਲੇ ਬੰਨਾ ਹੈ ਉੱਥੇ ਨਾਮ ਲਿਖਾ ਸਕਦੇ ਹੋ ਜੀ, ਅਤੇ ਪੰਜਾਂ ਪੈਰਾਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅਮਰਦ ਪ੍ਰਾਪਤ ਕਰਕੇ ਜਨਮ ਸੇਲਾ ਕਰੋ ਅਤੇ 25 ਤਰੀਕ ਦੇ ਸ਼ਾਮ ਦੇ ਸਾਰੀ ਰਾਤ ਰਹਿਣ ਸਲਾਈ ਕੀਰਤਨ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਹੋਣਗੇ। ਆਪ ਜੀ ਨੇ ਸਰਦਵਨ ਚ ਹਾਜ਼ਰੀ ਭਰਨੀਆਂ ਜੀ, ਵਿਸ਼ੇਸ਼ ਤੌਰ 'ਤੇ ਗਿਆਨੀ ਜੀ ਗਿਆਨੀ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਅਤੇ ਭਾਈ ਸਾਹਿਬ ਜੀ ਹੋਰ ਵੀ ਬਾਹਰੋਂ ਕੀਰਤਨੀ ਜਿੱਥੇ ਪਹੁੰਚ ਰਹੇ ਹਨ, ਆਪ ਜੀ ਨੇ ਸਾਰੇ ਦਵਾਨਾਂ 'ਚ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਸਿਮਰਨ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘ ਨੇ ਧਰਮੇ ਸੀਰ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੇ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੇ ਪ੍ਰਥਮੇ ਸੁਰਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ

ਝੰਡੇ ਬੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਰਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੇ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦਰੀ ਹੈ ਗੁਰੂ ਪਾਤਸ਼ਾਹ ਜੀ ਆਪ ਦੀ ਕਿਰਪਾ ਸਦਕਾ ਸਾਮਾ ਵਿਲਿਆਂ ਦੇ ਗੁਰੂ ਪਾਤਸ਼ਾਹੀ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦਾ ਕੀਰਤਨ ਹੋਇਆ ਗੁਰੂ ਪਾਤਸ਼ਾਹ ਜੀ ਆਪ ਜੀ ਦੇ ਆਪ ਦੀ ਗੋਦ ਵਿੱਚ ਬੈਠ ਕੇ ਸਿਮਰਨ ਕੀਤਾ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰੂ ਪਾਤਸ਼ਾਹ ਜੀ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ ਅੱਗੇ ਤੋਂ ਇੱਕ ਮਨ ਇੱਕ ਚਿੱਤ ਬੰਦਗੀ ਸ਼ੁੱਧ ਤੇ ਸਪੱਸ਼ਟ ਬਾਣੀ ਪੜ੍ਹਨ ਦੀ ਸੁਮਤ ਬਖਸ਼ਣਾ ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਵਿਖੇ ਕੀਤੀਆਂ ਸੇਵਾਵਾਂ ਗੁਰੂ ਪਾਤਸ਼ਾਹ ਜੀ ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਾਰੀ ਸੰਗਤ ਨੂੰ ਦੇਹ ਰੋਗਤਾ ਦੀ ਦਾਤ ਤੇਰੇ ਚਰਨਾਂ ਨਾਲ ਬਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਪ੍ਰੇਮਾ ਭਗਤੀ ਬਖਸ਼ਿਸ਼ ਕਰਨੀ ਬੱਚਿਆਂ ਨੂੰ ਉੱਚੀ ਵਿੱਦਿਆ ਦਾ ਦਾਨ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਗੁਰੂ ਪਾਤਸ਼ਾਹ ਜੀ ਆਪਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਜਸਪਾਲ ਸਿੰਘ ਮੁਸ਼ਿਆਨਾ ਦੀ ਗੁਰੂ ਪਾਤਸ਼ਾਹ ਜੀ ਤੰਦਰੁਸਤੀ ਦੇਹ ਰੋਗਤਾ ਚੜ੍ਹਦੀ ਕਲਾ ਦੀ ਅਰਦਾਸ ਹੈ ਗੁਰੂ ਪਾਤਸ਼ਾਹ ਜੀ ਆਪ ਜੀ ਦਾ ਬੱਚਾ ਆਪ ਜੀ ਦੇ ਦਰ ਕਰ ਸੇਵਾ ਕਰਦਿਆਂ ਲੰਗਰ ਹਾਲ ਵਿੱਚ ਗੁਰੂ ਪਾਤਸ਼ਾਹ ਜੀ ਸਰੀਰ ਗੁਰੂ ਪਾਤਸ਼ਾਹ ਜੀ ਬਰਨ ਹੋ ਗਿਆ ਜਲ ਗਿਆ ਆਪ ਜੀ ਨੇ ਕਿਰਪਾ ਕਰਨੀ ਹੈ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀ ਦੀਆਂ ਦਾਤਾਂ ਦੇਹ ਰੋਗਤਾ ਦੀ ਦਾਤ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਗੁਰੂ ਪਾਤਸ਼ਾਹ ਆਪ ਦੇ ਦਰ ਕਰਦੇ ਪ੍ਰੀਤਵਾਨ ਪਵਨਦੀਪ ਸਿੰਘ ਸੇਖੋਂ ਦੀ ਸੰਗਤ ਵੱਲੋਂ ਤੰਦਰੁਸਤੀ ਦੇਹ ਰੋਗਤਾ ਦੀ ਅਰਦਾਸ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਨੂੰ ਸੰਪੂਰਨ ਦੇਹ ਰੋਗਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਗੁਰੂ ਪਾਤਸ਼ਾਹ ਜੀਓ ਸੰਗਤ ਵੱਲੋਂ ਆਪਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੰਚਮੀ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸਾਹ ਸਿੰਘ ਦੇ ਰਸਨੀ ਲਾਇਕ ਹੋਵੇ ਜੋ ਸਕੇ ਤੇਰਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਗੁਰੂ ਪਾਤਸ਼ਾਹ ਜੀਓ ਕੀਰਤਨ ਗੁਰਬਾਣੀ ਕੀਰਤਨ ਸਿਮਰਨ ਸੇਵਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਹਾਜ਼ਰੀ ਦਰ ਕਰ ਸਚਖੰਡ ਵਿਖੇ ਪ੍ਰਵਾਨ ਕਰਨੀ ਦਰੋਂ ਪਾਂ ਕਰੋਂ ਅਟਲ ਹੁਕਮਨਾਮੇ ਬਖਸ਼ ਕੇ ਗੁਰੂ ਪਾਤਸ਼ਾਹ ਸੁੱਖ ਆਸਣਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ੋ ਭੁੱਲ ਚੁੱਕ ਦੀ ਖਿਮਾ ਬਖਸ਼ੋ ਸਹੀ ਪਿਆਰੇ ਜਨ ਮਿਲੋ ਜਿਨ੍ਹਾਂ ਮਿਲਿਆ ਤੇਰੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਮਵ ਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਟ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ। ਸੁੱਤ ਦਾ ਰਾਸਿਓ ਪ੍ਰੀਤ ਲਗਾਈ, ਇਕ ਉਤਮ ਪੰਥ ਸੁਣਿਓ ਗੁਰ ਸੰਗਤ,

ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

0: ਗੁਰੂ ਜੀ ਕੀ ਫਤਿਹ, ਜੁਗੋਂ ਜੁਗ ਅਟਾਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ, ਉੜ ਭਾਗੀ ਆਪ ਜੀ ਨੇ ਸੰਤ ਮਨਾਂ 'ਚ ਹਾਜ਼ਰੀ ਭਰੇ, ਗੁਰੂ ਸਾਹਿਬ ਜੀ ਕਿਰਪਾ ਸੰਸਾਰਤਾ ਦੀ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਕਰੋ ਗੁਰਸਿੱਖ ਜੀ ਬਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਵਨਾਸੀ, ਤਾਕੀ ਸੇਵ ਨਾ ਬਿਰਥੀ ਜਾਸੀ, ਆਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਤ ਦੀਆ, ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵ ਹੋ ਸੋਹਿਲਾ, ਸਿਵਰਿਓ ਸਿਰਜਣ ਹਾਰੋ, ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੇੜੇ ਸੰਭਾਲੀਅਨ, ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ, ਮਿਲਕਰ ਪਾਵ ਹੋ ਤੇਲ, ਦੇਹੋ ਸੱਜਣ ਅਸੀਂ ਸੜਿਆ, ਜੋ ਹੋਵੇ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਿਮਰਿਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸਿਆ ਘੜੀਆ ਪਹਿਰਾ, ਥਿਤੀ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਾਉ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਭਿੰਨ, ਸਹਿਸਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰਨ ਲੋਭਿਤ ਮਨੋ, ਅੰਦਿਨੋ ਮੋਹੇ ਆਹੀ ਪਿਆਸਾ, ਕ੍ਰਿਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ, ਜਿਉ ਜਿਉ ਚਲੇ ਚੁਬੇ ਦੁੱਖ ਪਾਵੇ, ਜਮਕਾਲ ਸਹਿ ਸੇ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਟ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ, आगे बसन सुहेला औद कटे दिनस रहना रे मन गुरमिल काज सवारे रहाओ एव संसार बिकार संसे में तरयो ब्रह्म ज्ञानी जिसे जगाए पियावे एह रस अकथ कथा तिन जानी जाको आए सोई बिहाजहो और गुरते मने बसेरा निज कर महल पावो सुख सहजे बहुर न

ਵਾਹਿਗੁਰੂ। ਇੱਕ ਓਮਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ। ਇਹਨ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰ ਬਖਸ਼ਾਂ ਕੀਤੀਆਂ ਅੰਮ੍ਰਿਤਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ। ਸੁਰੇ ਆਪ ਜੀ ਦੀ ਹਜ਼ੂਰ ਸਿੰਘ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜਿਹਦੇ ਸੁਖਾਸਨ ਸੁਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਹਾਂ ਆਸੇ ਸਮਤ ਬਖਸ਼ਣੀ ਆਪ ਜੀ ਦੇ ਭਾਣ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਏ ਰਹਿਣ ਆਈ ਹੈ। ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹਨ। ਆਪ ਚੱਲ ਕੇ ਬਿਰਾਜਮਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ ਅੰਮ੍ਰਿਤ ਜਾਗਰਤਾ ਬਖਸ਼ਕੇ ਦਰਸ਼ਨ ਦਾਰੇ ਬਖਸ਼ਣੇ ਸੇ ਪਿਆਰੇ ਮੇਲ ਜਨਾਬ ਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ।

ਦਾ ਸ਼ਬਦ ਰਾਗ ਮਾਰੂ ਬਾਣੀ ਨਾਮ ਦੇਵ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੁਲਹਿ ਪ੍ਰਭ ਕੀ ਸਰਨ ਪਰਿਓ ਮੁਕਤ ਪਯੋ ਚੋਹਾਂ ਜਗ ਜਾਣਿਓ ਜਸ ਕੀਰਤ ਮਾਥੇ ਸਤ ਤਰਿਓ ਸਤਰ ਤਰਿਓ ਰਾਜਾ ਰਾਮ ਜਪਤ ਕੋ ਨਾ ਤਰਿਓ ਗੁਰੂ ਪਦੇ ਸਾਧਕੀ ਸੰਗਤ ਭਗਤ ਭਗਤ ਤਾਂ ਕੋ ਨਾਮ ਪਰਿਓ ਰਾਓ ਸੰਖ ਚੱਕਰ ਮਾਲਾ ਤਿਲਕ ਬਿਰਾਜਤ ਦੇਖ ਪ੍ਰਤਾਪ ਜਮ ਡਰਿਓ ਨਿਰਭਉ ਪਏ ਰਾਮ ਬਲ ਗਰਜਤ ਜਨਮ ਮਰਨ ਸੰਤਾਪ ਰਿਓ ਅੰਬਰੀ ਕਹੋ ਦਿਓ ਅਬੇ ਪਦ ਰਾਜ ਪਪੇਖਣ ਅਦ ਕਰਿਓ ਨਉ ਨਿਦ ਠਾਕੁਰ ਤੇਈ ਸਦਾ ਮੈਂ ਧਰੋ ਅਟਲ ਅਜੋ ਨਾ ਟਰਿਓ ਭਗਤ ਹੇਤ ਮਾਰੂ ਹਰਨਾਕਸ ਨਰਸਿੰਘ ਰੂਪ ਹੋਏ ਦੇ ਤਰਿਓ ਨਾਮਾ ਕਹੇ ਭਗਤ ਬਾਕੀ ਸਭ ਅਜੋ ਬਲ ਕੇ ਦੁਆਰ ਖਰੂ ਮਾਰੂ ਕਬੀਰ ਜੀਓ ਦੀਨ ਵਸਾਰੂ ਰੇ ਦਿਵਾਨੇ ਦੀਨ ਵਸਾਰੂ ਰੇ ਪੇਟ ਪਰਿਓ ਪਸਵਾ ਜਿਓ ਸੋਇਓ ਆਨਕ ਜਨਮ ਹੈ ਹਾਰਿਓ ਰਾਓ ਸਾਧ ਸੰਗਤ ਕਬੂ ਨੇ ਕਿੰਨੀ ਰਚਿਓ ਧੰਦੇ ਝੂਠ ਸੁਆਣ ਸੁਕਰ ਬਾਜਵੈ ਭੜਕ ਚਾਲੂਠ ਆਪਸ ਕਉ ਦੀਰ ਕਰ ਜਾਣੇ ਔਰਨ ਕਉ ਲਗਮਾਤ ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੂਜਕ ਜਾਤ ਕਾਮੀ ਕਰੋਧੀ ਚੌਤਰੀ ਬਾਜੀ ਗਰ ਬੈ ਕਾਮ ਨਿੰਦਾ ਕਰਤੇ ਜਨਮ ਸਰਾ ਨੂੰ ਕਬੂ ਨ ਸਿਮਰੂ ਰਾਮ ਕਹਿ ਕਬੀਰ ਚੇਤੈ ਨਹੀਂ ਮੂਰਖ ਮੁਗਦ ਗਵਾਰ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਰਾਗ ਮਾਰੂ ਬਾਣੀ।

Vaheguru, Vaheguru, Vaheguru, Vaheguru, Vaheguru.

Guru. Guru.

Vai, guru. Vai, guru. Vai, guru. Vai, guru. Vai, guru. Vai, guru.

Guru, ah, Guru, ah, Guru, ah, Guru, ah.

Guru, Wah Guru, Wah Guru, Wah Guru, Wah Guru, Wah Guru, Wah Guru.

Ai, guru. Ai.

Ah,

हाँ गुरु।

Guru. Guru.

Hi, Guru. Hi, Guru. Hi.

ஒரு

Vai, guru. Vai, guru. Vai, guru. Vai, guru. Vai.

ಇವರು

ஒரு

Hi.

Hi.

ಗುರು ಗುರು

Guru, Guru, Guru.

guru, wahai guru, wahai guru, wahai.

वाहेगुरु वाहेगुरु वाहे

Guru Vai Guru Vai Guru Vai Guru Vai Guru Vai Guru

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ

ਫਤਿਹ। ਤਿਲੰਗ ਮਹੱਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ

ਵਾਹਿਗੁਰੂ ਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹਿ ਜੁਗਾਦ ਗੁਰਾਏ ਨਮਹਿ ਸਤਿਗੁਰਾਏ ਨਮਹਿ ਸ੍ਰੀ ਗੁਰੂ ਦੇਵਾਏ ਨਮਹਿ ਅਸ਼ਟਪਦੀ।

ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ।

ਮਾਤ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਯਾਨ ਦੂਤ ਜਮ ਦਲਾ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਫਰ ਹਰ ਕਾ ਨਾਮ ਜਪਤ ਨਿਸ ਤਰਾ

ਸਦਾਤੀ ਆਈਏ ਨਾਨ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਗੋੜ ਲਗ ਬਾਹੀ ਨਾਮ ਜਪਤ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ।

ਔਰ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਬੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹਾਮੈ ਬਹੁ ਰਤਨਾ ਸਰੀਰ ਕਟਾਏ ਹਾਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌਖੰਡ ਪ੍ਰਥਮੀ ਫਿਰੈ ਚਰ ਜੀਵਾਏ ਮਹ ਉਦਾਸ ਪੀਸਰ ਥੀਵੈ ਅਗਨ ਮਾਏ ਹੋਮਤ ਪ੍ਰਾਨ ਕਨਕ ਅਸਵ ਹੈ ਵਰਭੂਮਦਾਰ ਨਿਉਲੀ ਕਰਮ ਕਰੈ ਬਹਵਾਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਘਟਾਵੈ ਤਾਪੀ ਹੋਮੈ ਮੈਲ ਨਾ ਜਾਵੈ ਹਰ ਕੇ ਰਾਮ ਸਮ

ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ। ਸਗਲਪੁਰ

ਨਾਮ ਸਲੋਕ ਨਿਰਗੁਣ ਯਾਰ ਇਹ ਆਨਿਆ ਸੋ ਬ੍ਰਹਮ ਸਦਾ ਸਮਾਰ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਬਹੀ ਨਾਲ ਅਸ਼ਟਪਦੀ ਪਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਰ ਵਿਵਸਥਾ ਤੁਜੇ ਪਿਆਰੇ ਦੂਧ ਭਾਰ ਜੋਬਨ ਭੋਜਨ ਸੁਖ ਸੂਦ ਬਿਰਧ ਭਯਾਉ ਪਰ ਸਾਗ ਸਹਿਨ ਮੁਖ ਅਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਰਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਰ ਪਰ ਸੁਖ ਬਸੈ ਸੁਤ ਪ੍ਰਾਤ ਮੀਤ ਬੰਤਾ ਸੰਘ ਸੈ।

ਮੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਧਰੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬੈ ਰਾਈ ਤਾਸੋ ਪ੍ਰੀਤ ਬਲਵਾ ਕੈ ਗ੍ਰਹਿ ਭੀਤਰ ਬਸੇ ਅਣਦ ਕੇਲ ਮਾਇਆ ਰੰਗ ਰਸੈ ਦਿਨਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਧਰੂ ਯਾਹੂ

ਅਖਾਨਾ ਨਿਬਰਸਾ ਤੇਰੂ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗੇ ਮਾਨ ਪਾਵੇ ਨਾਨਕ ਪਦ ਸੇਤੀ ਕਰ ਜਾਵੇ ਜੇ ਪ੍ਰਸਾਦਾ ਰੋ ਕੰਚਨ ਦੇਹੀ ਲਿਬਲਾਵਤ ਸਰਾਮ ਸਰੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਦਾ ਕਹਿ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪਹਿਰੀਜੈ ਮੰਤ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮੰਤ ਸਿਮਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਊਠਤ ਬੈਠ ਸਤ ਸੇ ਧਿਆਈ ਤੇ ਸੇ ਧਿਆਏ ਜੋ ਏਕ

ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ, ਸਾਧਕ ਸੰਗ ਅਗੋਚਰ ਮਿਲਾ, ਸਾਧਕ ਸੰਗ ਸਦਾ ਪ੍ਰਫੁਲਾਏ, ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਵੇ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਕਤੂ ਤਾਵੈ, ਸਾਧ ਸੰਗ ਅਸਤਿਤ ਮਨ ਪਾਵੈ, ਸਾਧਕ ਸੰਗ ਮਾਇਆ ਦੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨਾ ਬੀਂਗਾ ਪੈਰ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦ।

ਕਿ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ਗਾਲ ਦਰਸ਼ਨ ਭੇਟ ਤੋਂ ਹੋਤ ਨਿਹਾਲ ਸਾਧਕ ਸੰਗ ਕਲੁਕਤ ਹਰਾਇ ਸਾਧਕ ਸੰਗ ਨਰਕ ਪਰ ਹਰਾਇ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜਤ ਰਮੇਲਾ ਜੋ ਇੱਛਾ ਹੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧਰਤ ਬਸੈ ਨਾਨਕ ਉਦਰਾਇ ਸਾਧ ਸੁਨਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ

ਸੁਪਰ ਸੁਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ। ਕਰਮ ਕਰ ਤੋ ਮੈਂ ਨਹਿ ਕਰਮ ਤਿਸ ਵੈਸਨੂ ਕਾ ਨਿਰਬਲ ਧਰਮ। ਕਾਉ ਫਲ ਕੀ ਇੱਛਾ ਨਹੀਂ ਬਾਸ਼ਾ, ਕੇਵਲ ਭਗਤ ਕੀਰਤਨ ਸੰਗਰਾਛੈ। ਮੰਤਰ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ। ਆਪ ਦ੍ਰਿੜੈ ਬਰੇ ਨਾਮ ਜਪਾਵੇ, ਨਾਨਕੋ ਵੈਸਨੋ ਪਰਮ ਗਤ ਪਾਵੈ। ਭਗਾਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ। ਮੰਤੇ ਬਿੰਸਾ ਸਗਲਾ ਪਰਮ ਕਰ ਪੂਜੈ, ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾ ਮਨ ਖੋਵੈ, ਤਿਸ ਭਗਾਉਤੀ ਕੀ ਮਤ ਉੱਤਮ ਹੋਵੈ। ਭਗਵੰਤ ਕੀ ਟਹਿਲ ਕਰੈ ਨਿਤਨੀ।

ਰਹੇ, ਕਈ ਗੁੜ ਬੈਠਤ ਹੀ ਖਾਏ, ਕਈ ਗੁੜ ਘਾਲੇ ਥਕ ਪਾਹੇ, ਕਈ ਗੁੜ ਕੀਏ ਤਰਵੰਦ, ਕਈ ਗੁੜ ਮਾਇਆ ਮੈਂ ਚਿੰਤ। ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੈ ਹੱਥੇ, ਕਈ ਗੁੜ ਭਏ ਬੈ ਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਗੁੜ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬ੍ਰਹਮ ਰਹੰਤੇ, ਕਈ ਗੁੜ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਵਿਨਾਸ, ਕਈ ਗੁੜ

ਕੀ ਸਦਾ ਬੇਕਾਰੀ। ਸੰਗਾ ਦੁਖੀ ਜਨਮਾ ਮਰੈ, ਸੰਗੀ ਦੁਖ ਨਾ ਸੁਖ ਤੇ ਟਰੈ, ਸੰਗੇ ਦੁਖੀ ਕੋ ਨਾਹੀ ਠਾਉ, ਨਾਨਕ ਸੰਭਾਵੈ ਤਾਲੇ ਮਿਲਾਏ। ਸੰਗਾ ਦੁਖੀ ਅਧ ਬੀਜ ਤੇ ਟੁੱਟੈ, ਸੰਗਾ ਦੁਖੀ ਕਿਤੇ ਕਾਜ ਨਾ ਪਹੁੰਚਾਏ, ਸੰਗੇ ਦੁਖੀ ਕੁਦਿਆਨ ਭਰਮਾਈਐ, ਸੰਗਾ ਦੁਖੀ ਉਜੜ ਪਾਈਐ, ਸੰਗਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤਾ ਕੀ ਲੋਥਾ। ਸੰਗੇ ਦੁਖੀ ਕੀ ਜੜ ਕਿਛ ਨਾਹੇ, ਆਪਣ ਵੀ ਜਾਪੇ ਹੀ ਖਾਹੇ, ਸੰਗੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਭਾਵੈ ਤਲੈ ਉਭਾਰ। ਸੰਗਾ ਦੁਖੀ ਇਉਂ ਬਿਲ ਲਾਏ, ਜੋ ਜਲ ਵੀ ਹੂਣ ਮਛਲੀ ਤੜਫੜਾਏ, ਸੰਗਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਇੰਦਰ ਨੇ ਧਰਾਪੈ, ਸੰਗਾ ਦੁਖੀ ਛੁੱਟੇ ਅਕੇਲਾ, ਜੋ ਬਵਾੜ ਤਿਲ ਖੇਤ ਮਾਏ ਦੁਹੇਲਾ। ਸੰਗਾ ਦੁਖੀ ਧਰਮ ਤੇ ਰਹਿਤ, ਸੰਗਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕ ਕਾ ਤੁਰਹੀ ਪਿਆ, ਨਾਨਕ ਜੋ ਦਸ ਭਾਵੈ ਸੋਈ ਥਿਆ। ਸੰਗਾ ਦੁਖੀ ਬਿਗੜੂ ਪੋਏ ਜਾਏ, ਸੰਗੇ ਦੁਖੀ ਕੋ ਦਰਗਾਹ ਮਿਲੇ ਸਜਾਏ, ਸੰਗਾ ਦੁਖੀ ਸਦਾ ਸਹਿਕਾਈਐ, ਸੰਗਾ ਦੁਖੀ ਨਾ ਮਰੇ ਨਾ ਜਿਵਾਈਐ, ਸੰਗੇ ਦੁਖੀ ਕੀ ਪੁੱਜੇ ਨਾ ਆਸਾ, ਸੰਗਾ ਦੁਖੀ ਉੱਠ ਚਲੇ ਨਿਰਾਸਾ, ਸੰਗਾ ਦੁਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਤਨਾ ਮਿੱਟਾ ਕੋਏ, ਨਾਨਕ ਜਾਨੇ ਸੱਚਾ ਸੋਏ, ਸਭ ਗੜ ਤਿਸਕੇ ਉਹ ਕਰਨੇ ਹਾਰ।

ਹੋਏ। ਸੱਚ ਕਰਨੀ ਸੱਚ ਤਾਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ, ਸਾਚੀ ਦ੍ਰਿੜ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮ ਸੱਚ ਕਰ ਜਾਤਾ, ਨਾਨਕ ਸੋਜਨ ਸੱਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰਿਗੁਣ ਦੇ ਪ੍ਰਭਿੰਨ, ਸਹਿ ਬੁਝਾਏ ਨਾਨਕ, ਜਿਸੋ ਵੈ ਸੋ ਪ੍ਰਸੰਨ। ਅਸ਼ਟਪਦੀ ਅਵਿਨਾਸੀ ਬ੍ਰਹਮਨ ਮੇ ਰਾਗ, ਮਾਨੁ ਕੀ ਤੂੰ ਪ੍ਰੀਤਿਆ, ਤਿਸੈ ਪਰਾ ਨਾਹੀ ਕਿਛ ਕੋਇ, ਸਰਬ ਨਿਰੰਤਰ ਏਕੋ ਸੋਏ।

ਕਹਿ ਮੰਦ ਰਿਹਨ ਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾਂ ਮੈਂ ਤਬੇਸਰ ਗ੍ਰਸਤ ਮੈਂ ਭੋਗੀ ਧਿਆਏ

ਪੁਰਖ ਸਤਿ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ।

ਹਕੀਕਤ ਹੋਏ। ਆਪ ਸਤ ਕੀ ਆ ਸੋ ਸਾਥੇ ਆਪੇ ਜਾਣੇ ਆ ਬਨੀਮਿਤ ਗਤ ਜਿਸਕੀ ਸਿਰ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨਕ ਜੋਤ ਸੁਭਾਵੇ ਸੋ ਵਰਤੀਆ।

ਨਾਨਕ ਵਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣਾ ਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਬ੍ਰਭ ਸੋਏ ਸਤ ਸੁਰੂਪ ਹਿਰਦੇ ਜਨ ਮਾਨਿਆ ਕਰਨ ਗਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦਾ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਸਮਨ ਪ੍ਰਗਟਾਇਆ ਪੈਥੇ ਨਿਰਭੋਏ ਬਸਾਨਾ ਜਿਸ ਉਪਜਿਆ ਤਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ

ਰੰਗ ਸੇਵਕ ਹੋ ਪ੍ਰਭ ਪਾਲਣ ਹਾਰਾ ਸੇਵਕ ਹੀ ਰਾਖੇ ਨਿਰੰਕਾਰਾ ਸੋ ਸੇਵਕ ਜਿਤਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸੰਭਾਰ ਆਪਣੇ ਜਨਗਾ ਪਰਦਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖੇ ਆਪਣੇ ਦਾਸ ਕੋ ਦੇਹ ਬਿਠਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਹੀ ਆਪਤ ਰਾਖੇ ਤਾਂ ਕਿ ਗਦਮਿੰਦ ਕੋਏ ਨਾ ਰਾਖੇ ਪ੍ਰਭ ਕੇ ਸੇਵਕ ਕੋ ਨਾ ਬਹੁਜ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਨੀ ਸੇਵ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈਤ ਸਿ ਪ੍ਰਗਟਾਇਆ ਨਿੱਕੀ ਕੀਰੀ ਮਹਿਕਲ ਰਾਖੇ ਭਸਮ ਕਰਾ ਲਸਕਰ ਕੋਟ ਲਾਖੇ ਜਿਸ ਕਾ ਸਾਸ ਨਾ ਕਾਢ

ਸੇਵਾ ਗੁਰ ਕੀ ਮਤਲੇ ਮੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਹਕੀਕਤ ਜਾਣੇ ਸੋ ਸਤਿਗੁਰ ਜਿਰਦੇ ਹਰ ਨਾਮਨ ਗਵਾਰ ਗੁਰ ਕੋ ਬਲ ਜਾਓ ਸਰਵਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿ ਸਿਆਨ ਮਲਿਆ ਨਾ ਜਾਈਏ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਬਲ ਦਰਸ਼ਨ ਵੇਖਤ ਪੁਨੀਤ ਪਰ

ਤੇ ਨਾਸੇ ਤਪਤ ਮਾਏ ਠੰਡ ਵਰਤਾਈ ਅਨੰਤ ਬਹਿ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਦੇਸੇ ਭਾਉ ਚੁਕਾ ਨਿਰਭੋਇ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਹ ਸੰਗ ਜਪ ਨਾਮ ਮੁਰਾਰੀ ਤਪਾਈ ਚੁਕੇ ਬ੍ਰਹਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਨ

ਕਮਨ ਛੁਟਕਾਰ ਆ ਸਸਤੀ ਰਥ ਸਵਾਰੀ ਝੂਠਾ ਡਮ ਝੂਠ ਬਾਸਾਰੀ ਜਿੰਦੀ ਏ ਤਿਸ ਬਜੈ ਨਾਮ ਬੇਗਾਨਾ ਨਾਮ ਮਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਏਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ

ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਹੋ ਮੰਤਰੰਤਰ ਇਹੀ ਸਵਾਹੋ ਨੇਤਰੋ ਵੇਗ ਦਰਸੁਖ ਹੋਏ ਮਨ ਵਿਗਸੈ ਸਾਧ ਚਰਨ ਧੋਏ ਭਗਤ ਜਨਾ ਕੇ ਮੰਦਰ ਰੰਗ ਬਿਰਲਾ ਗੋ ਪਾਵੇ ਸੰਗ ਏਕ ਬਸ ਦੀਜੇ ਕਰ ਭਇਆ ਗੁਰਪ੍ਰਸਾਦ ਨਾਮ ਜਪ ਲਇਆ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ।

ਕੌਣ ਕੋ ਮਾਨ ਕੌਣ ਅਭਿਮਾਨ। ਜੈ ਸਰੂਪ ਕੇਵਲ ਜਗਦੀਸ ਤੈ ਛਲ ਛਿਦਰ ਲਗਤ ਕਉ ਕੀਸ। ਜੈ ਜੋ ਸੁਰਪੀ ਜੋ ਸੰਗ ਸਮਾਵੇ ਤੈ ਕਿਸੇ ਭੂਕ ਅਮਿੰਦਰ ਬਤਾਵੇ। ਕਰਨ ਗਰਾਵਨ ਕਰਨੇ ਹਾ ਨਾਨਕ ਕਰਤੇ ਕਾ ਨਾਹੇ ਸਮਾਹਰ। ਜਬ ਆਪਣੀ ਸੋਭਾ ਆਪਣਾ ਸੰਗ ਬਣਾਏ ਤਬ ਕਰਮਾਏ ਕਬਨ ਮਾਏ ਬਾਪ ਮਿੱਤਰ ਸੁਧ ਭਾਈ। ਜੈ ਸਰਬ

ਉਹ ਤਾਂ ਪ੍ਰਭ ਕੇਵਲ ਤਹੀਂ ਧਨੀ ਤਾਂ ਬੰਦ ਮੁਸਕੋ ਕਹੋ ਕਿਸਕੋ ਗਨੀ ਜਬੇ ਕੇ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਆਉ ਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹੋ ਕੇ ਦਿਠਾਏ ਜਬ ਆਪੇ ਆਪ ਆਪਣੀ ਜੋ ਧਰੇ ਤਬ ਗਮਨ ਨੇ ਡਰ ਗਮਨ ਕਤ ਡਰੈ ਆਪਣ ਜਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸ਼ੀ ਸੁਖ ਆਪਣ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀਆ ਚਰਜਾ ਨਾਨਕ ਆਪਣ ਰੂਪ ਆਪੀ ਪਰਜਾ ਜੈ ਨਿਰਮਲ ਪੁਰਖ ਪੁਰਖ ਬਾ ਧੋਤਾ ਤੈਬੈ ਤਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਤੀ ਤੈ ਚਲ ਛਿਦਰ ਲਗਤ ਕਹੋ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਪਤ ਕਿਸੇ ਭੂਖਮ ਨਿਰਵਤਾਵੈ ਕਰਨ ਕਰਾਵਨ ਕਰਨੇ ਹਾ ਨਾਨਕ ਕਰਤੇ ਗਾ ਨਾਏ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਗਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾਪੇ ਪਰਵੀਨ ਤੈ ਵੇਦ ਕਤੇਬ ਕਹਾ ਗਉਚੀਨ ਜਬ ਆਪਣੇ ਆਪ ਆਪ ਆ ਤਬ ਜਬ ਆਪਣ ਆਪ ਆਪ ਰੁਧਾਰਿਤ ਸ਼ਗਨ ਅਪਸ਼ਗਨ ਕਹਾ ਵਿਚਾਰ ਜੇ ਆਪ ਨੂੰ ਚਾ ਬਨਾ ਬਨੇਰਾ ਤੇ ਗਾਉਂ ਠਾਕੁਰ ਗਾਉਂ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਾਲਾ ਅਸ਼ੇਦ ਅਭੇ ਸਮਾਇਆ ਮੂਹਾ ਕਿਸੇ ਬਿਆਪ ਦਮਾਇਆ ਆਪਸ ਗੁਆਬੇ ਆ ਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਕਾ ਏਕ ਏਕ ਭਗਵੰਤਾ ਦਾ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਵਧੀਆ ਤੈ ਕੌਣ ਕਥੇ ਕੌਣ ਸੁਨੇ ਹਾਰ ਬਹੁ ਬਿਆਂ ਦੂਜ ਦੇ ਉੱਚਾ ਨਾਨਕਾ

ਜੰਜਾਲ ਹਮੇ ਮੋਹ ਪਰੰਬੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਬਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੈ ਜਾਂ ਅਵਗਤ ਭਗਤ ਆਪ ਜਾਂ ਪਸਰੇ ਪਾਸ ਆਰ ਸੰਤ ਪ੍ਰਤਾਪ ਦੋ ਪਾਗਾ ਆਪੇ ਧਨੀ ਉਨ ਕੀ ਸੋਭਾ ਉਨਹੂੰ ਬਨੀ ਆਪੇ ਕੌਤਾ ਕਰਿਆ।

ਪੇਕਾ ਬਿਸਥਾ ਜਾਤ ਸੁਭਾਵਿਤ ਸਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿਰ ਨਹੀਂ ਕੁਛ ਹੋਏ ਆਪ ਨੂੰ ਸੁ ਸਭ ਜਗਤ ਪਰੋਏ ਜਾਗੋ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਜਨ ਪਾਏ ਸੋ ਸਮਦਰਸੀ ਤਦ ਗਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਚੰਦਰ ਸਭ ਥਾ ਕੇ ਹਾ ਦੀਨ ਦਯਾਲ ਅਨਾਥ ਗੋ ਨਾਥ ਜਿਸ ਰਾਗੇ ਤਿਸ ਕੋਏ ਨਾ ਮਾਰੇ ਸੋ ਮੁਹਾ ਸਮਨੋ ਵਿਸਾਰਾ ਤਿਸ ਤਜ ਅਵਰ ਕਾਂ ਗੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭਾ ਥੰਦਰ ਬਾਹਰ ਜਾਨੂ ਸਾਧ ਗੁਨ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਿਲਹਾਰ ਪੂਰਨ ਪੂਰ ਰਹੇ ਦਯਾਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਦਰ ਜਾਮੇ ਰਹੋ ਵਿਆਪ ਪਰਤ ਬਾਲੇ ਜੀਨ ਬਾਬਾ ਜੋ ਜੋ ਰਚੋ ਸੁਤ ਸੇ ਤੇ ਅੱਜ ਸੁਭਾਵਿਤ ਸਲਾਏ ਮਿਲਾਏ

ਗੁਰੂ ਜਾਂ ਪਰਮਪਦ ਭਾਈ ਇਸੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਦੂਰ ਪਏ ਨਿਰਭੈਰ ਅੰਦਰ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਖੀ ਪਰ ਲੋਕ ਸਵੇਲੇ ਨਾਨ ਘਰ ਪਰ ਵਿਆਹ ਪਏ ਮੇਲੇ ਸਾਹ ਸੰਗਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ।

ਮਿਲ ਗਿਆਨ ਮਨਸਿਆਂ ਦੇ ਰਾਹ ਸੁਣ ਬਦੇ ਸਿਰ ਦੇ ਵਸਾਓ ਮਨ ਛੇ ਨਾਨਕ ਬਲਬਾਬ ਹਾਲਤ ਬਲ ਦੇ ਸਵਾਰ ਰਾਮ ਨਾਮ ਅੰਤਰ ਹਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਵਸੇ ਤੇ ਸਾਜ ਬ੍ਰਿਖਿਆ ਮਨ ਦਾ ਨਾਮ ਜਪੋ ਲਿਵਲਾਏ ਦੁੱਖ ਦਰਦ ਮੰਥੇ ਭਾਉ ਹੋ ਜਾਏ ਸਜਵਾ ਬਾਰ ਕਰੋ ਬਾ ਪਾਰੀ ਦਰਗਹਿ ਨਿਵੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨਾ ਆਵੈ ਜਾਹੇ ਤਿਸਤੇ ਦੂਰ ਗਾਹਾਂ ਕੋ ਜਾਏ ਅਵਰੇ ਰੱਖ ਨਾਰ ਧਿਆਏ

ਜੀ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪ੍ਰਗਟ ਸਭ ਨੋਏ ਸਬਦੇ ਵਿੱਚ ਪਾਇਆ ਸਥਾਨ ਬਾਹਰ ਨਾ ਹੋਵੇ ਆਮਨ ਜਾਨ ਹਰ ਤਨ ਖਾਟ ਚਲਿਆ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸਾਂਤ ਰਤਨ ਨਿਧ ਬੁੱਧ ਗਿਆਨ ਸਰਦਾ ਸਹਿਤ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਵੰਸ ਦੁਦਾ ਸੁੰਦਰ ਚਤੁਰ ਤਦਗਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਗੋਏ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾ

ਜਿਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੇ ਰੁੱਤੇ ਥਿੱਤੇ ਵਾਰ ਪੁਣ ਪਾਣੀ ਅਗਨੀ ਪਾਤਾਲ ਤਿਸਵੇ ਧਰ

ਬਾਦ ਕਥਤੇ ਕਿਆ ਛਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿਤ ਸੋਕੈ ਕਿਆ ਤੁਧ ਵਰਣੇ ਕੇ ਰਾਜੰ ਕੇ ਬਪੂਤ ਕਰਨੇ ਕੇ ਰਾਜੰ ਪ੍ਰਵਾਹੈ ਕੇ ਧਰਮੰਗ ਤੁਦਾਹੈ ਕਿਆ ਸੋਕ ਵਰਣੇ ਕੇ ਸਰਵਾ ਭਰਨੈ ਕੇ ਜਗਤੰ ਕ੍ਰਿਤਿਆਂ ਕੇ ਛਤਰੰਗ ਛਤਰਿਆਂ ਕੇ ਬਰਮ

ਕਾਜਾ ਕੇਸਵਤ ਰਾਜਾ ਕੇਸਵਤ ਸੋਖਾ ਕੇਸਵਤ ਪੋਖਾ ਕੇਸਵਤ ਤ੍ਰਾਣਾ ਕੇਸਵਤ ਪ੍ਰਾਣਾ ਕੇਸਵਤ ਦੇਸਾ ਕੇਸਵਤ ਪੇਸਾ ਕੇਸਵਤ ਮਾਨਿਆ ਸਦੈਵ ਪ੍ਰਧਾਨਿਆ ਕੇਸਵਤ ਜਾਪਿਆ ਕੇਸਵਤ ਥਾਪਿਆ ਕੇਸਵਤ ਪਾਨਾ ਕੇਸਵਤ ਮਾਨ ਕੇਸਵਤ ਇੰਦ੍ਰ ਕੇਸਵਤ ਚੰਦ੍ਰ ਕੇਸਰਵੰ ਕਲੀਮੇ ਕ ਪਰਮੰ ਫਹਿਮੇ ਕਿਆ ਕਲਾਮ ਕ ਸਾਹਿਬ ਕਲਾਮ ਕੇਸਨਲ ਵਜਵਾ ਤਮਾਮਲ ਰਜੂ ਹੈ ਹਮੇਸ਼ਰ ਸਲਾਮੈ ਸਰੀ ਕੁਦਮ ਦਾਮੈ ਗਨੀਮਲ ਸਿਖਤੈ ਗਰੀਬਲ ਪਰਸਤ ਬੇਲੰਦਲ ਮਕਾਨੈ ਜਮੀਨਲ ਜਮਾਨੈ ਤਮੀਜਲ ਤਮਾਮੈ ਰਜਵਲ ਨਿਦਾਨੈ ਹਰੀ ਪਲਾ ਜੀ ਮਿਰ ਜਾਇ ਯਕੀਨੈ ਅਨੇਕੁਲ ਤ੍ਰਾਂਗਾ ਪੇਦਾ ਪੰਗਾ ਜੀਜਲ ਨਿਵਾਜੈ ਗਨੀਮਲ ਖਿਰਾ ਜੈ ਨਿਰੁਕਤ ਸਰੂਪੈ ਤ੍ਰਿਮੁਕਤ ਬੈਪੁਤੈ ਪ੍ਰਭੁਕਤ ਪ੍ਰਭਾ ਸੁਯੁਕਤ ਸੁਦਾ ਹੈ ਸਦੈਵ ਸਰੂਪਿਆਂ ਭੇਦਿਆਂ ਨੂਪਿਆਂ ਸਮ ਸਦੋ ਪਰਾਜਾਂ ਸਦਾ ਸਰਬ ਸਾਜਾਂ ਸਮਸਲ ਸੁਦਾਮੈਨ ਸਮਸਲ

ਕਿ ਕਾਮਲ ਕਰੇ ਮੈਂ ਕਿ ਰਾਜ ਕਰੇ ਮੈਂ ਕਿ ਰੋਜੇ ਦਹਿੰਦਾ ਕਿ ਰਾਜ ਕਰਹਿੰਦਾ ਕਰੇ ਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਰੀ ਮਲ ਕੇ ਰਾਜ ਹੈ ਗਰੀ ਮਲ ਨਿਵਾਜ ਹੈ ਹਰੀ ਫਲ ਸਿਕਾਨਾ ਹੈ ਰਾਸ ਰੂਪ ਕਾਨਾ ਹੈ ਕਲੰਕ ਪ੍ਰਣਾਸ ਸੁਮਸਲ ਨਿਵਾਸ ਹੈ ਗੰਜਲ ਗਨੀ ਮੈਂ ਰਜਾਇਕ ਰਹੀ ਮੈਂ ਸੁਮਸਲ ਜੁਬਾਏ ਕਿ ਸਾਹਿਬ ਕਿਰਾ ਹੈ ਕਿ ਨਰਕ ਪ੍ਰਣਾਸ ਬਹਿਸਲ ਨਿਵਾਸ ਹੈ ਕਿ ਸਰਬਲ ਗੁਵਾਨਾ ਮੈਂ ਸੁਲ ਰਵਾਨਾ ਤਮਾਮਲ ਤਮੀਜ ਸੁਮਸਲ ਅਜੀਦ ਹੈ ਪਰੰ ਪਰਮੇਸ ਹੈ ਸੁਮਸਲ ਅਦੀਸ ਹੈ ਦੇਸੁਲ ਅਲੇਖਾ ਮੈਂ ਸੁਲ ਅਪੇਖ ਹੈ ਜਮੀਨ ਜਮਾ ਹੈ ਅਮੀ ਕੁਲ ਜਮਾ ਹੈ ਕਰੇ ਮਲ ਕੁਮਾਰ ਹੈ ਖਜੁਰਾ ਜਮਾਲ ਹੈ ਕੇਸਰ ਪ੍ਰਕਾਸ਼ ਸੰਖਿਆ ਸੁਭਾਸ ਸੰਖਿਆ ਜੈਵ ਸਰੂਪ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕ

ਕਰ ਸ਼ੁਕਰ ਜਿਨ੍ਹਾਂ ਨੇ ਆਪ ਅੰਮ੍ਰਿਤ ਵੇਲੇ ਪ੍ਰਕਾਸ਼ ਦੀ ਸੇਵਾ ਲਈ ਉਪਰੰਤ ਗੋਦ ਵਿੱਚ ਬਿਠਾ ਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਸਰਵਣ ਕਰਾਏ। ਗੁਰੂ ਸਾਹਿਬ ਕਿਰਪਾ ਕਰਨ, ਇੱਕ ਮਨ ਇੱਕ ਚਿੱਤ ਬੰਦਗੀ ਛੋਤੇ ਸਵਰ ਬਾਣੀ ਪੜ੍ਹਨ ਦੀ ਸਮਰੱਥ ਬਖਸ਼ਣ, ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨ। ਆਓ ਹੁਣ ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰਦੇ ਹਾਂ। ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਵਾ ਰਹੇ ਹਨ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇ ਆਪਣੀ ਤਨ ਤੇਰੀ ਸਤਿਗੁਰ ਪਾਇਆ ਇਹੋ ਜਿਹੇ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜਿਵੜਦਾ ਤਾਂ ਕੌਣ ਇਹ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮੇਰੇ ਸੱਚ ਪਾਇਆ ਦਿਨ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ

ਸੰਤੋਖੀ ਜਿਨ ਸਚ ਸਰਤਿਆ ਓਨੇ ਮੰਦੇ ਪੈਰ ਨ ਰੱਖਿਓ ਕਰ ਸੋ ਕਰਿਤ ਧਰਮ ਕਮਾਇਆ ਓਨੇ ਦੁਨੀਆਂ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਤ ਦੇ

ਮਾਤਾ ਸਾਹਿਬ ਏਕ ਤੋ ਜਿਹਨੇ ਸਤੋ ਸਤ ਵਰਤਾਇਆ, ਜਿਸ ਤੋਂ ਦਿੱਤ ਮੇਰੇ ਸੱਚ ਪਤਨੀ ਸੱਚ ਕਮਾਇਆ, ਸਤਿਗੁਰ ਮਿਲੇ ਸਤ ਪਾ ਜਿਨ ਕਹਿਰ ਦਸਤ ਵਸਾਇਆ, ਮੂਰਖ ਸਤ ਨਾ ਜਾਣਦੀ

ਸੋਨ ਕੀਰਤ ਗਾਵਦੇ ਨਾਨਕ ਕਰਮ ਬਾਹਰ ਦਾ ਧੁਨ ਲੈਣ ਧਾਵਦੇ ਇੱਕ ਮੋਹ ਨਭਜਨ ਆਪਣਾ ਅਣਹੋਂਦਾ ਗਣਾਇੰਦੇ ਹੋ ਢਾਡੀ ਕਨੀਚ ਜਾਤ ਹੋਰ ਦੁਮਜਾਤ ਸਦਾਇੰਦੇ ਤਿੰਨ ਮੰਗਾਂ ਜਿਤ ਜਿਤ ਹੈ ਜਿਤਨ ਮੰਗਾਂ ਜਿਤ ਜਿਤ ਹੈ।

ਕੂੜਾ ਲਾਲਚ ਛੱਡੇ ਹੋਏ ਕੌਣ ਅਲੱਖ ਧਿਆਈਏ ਫਲ ਤੇ ਵੇਹ ਪਾਈਏ ਜੇ ਵੇਹ ਘਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤੇ ਨਾ ਦੀ ਪਾਈਏ ਮਤ ਥੋੜ੍ਹੀ ਸੇਵ ਗਵਾਈਏ ਮਤ ਥੋੜ੍ਹੀ ਸੇਵ ਗਵਾਈਏ।

ਜਿਹਨਾਂ ਦਿਲ ਤੱਕ ਬਸ ਕਿਸ਼ਨਾ ਹਿੰਤ ਕਵੇ ਕੀ ਜਗਤੇ ਪਾਇਆ, ਇੱਕ ਨਾਨ ਤੋਂ ਮੇਲ ਹੈ ਕੱਪ ਤੂੰ ਦੁਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾਵ ਬੁਝਾਇਆ, ਸਹਿਜ ਹੀ ਸਤ ਸਮਾਇਆ ਸਹਿਜ।

ਥੋੜੀ ਬੜੇ ਮੈਂ ਵਿਘਨਾ ਕਰ ਤੋ ਮੈਂ ਸਾਧਨ ਮਾਰੀਏ ਜੇ ਕਾਲੇ ਕਾਲਣ ਤੇ ਵਿਘਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਥੇ ਤਰ ਗਿਆ ਗਿਆ ਹਾਰੀਏ ਪੜਿਆ ਤੇ ਮੈਂ ਵਿਚਾਰ ਅੱਗੇ ਵਿਚਾਰੀਏ ਮੋ ਚੱਲੇ ਸੋ ਅੱਗੇ ਮਾਰੀਏ ਮੋ ਚੱਲੇ ਸੋ ਅੱਗੇ

ਸਤਿਗੁਰ ਬਿਟਵਾਰ ਜਿਤ ਮਿਲਿਆ ਕਿਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੇ ਨੇਤਰੀ ਜਗਤ ਨਿਹਾਲਿਆ ਕਸਮ ਛੋੜਦੇ ਜਾਣ ਕੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੋਏ ਥਾ ਵਿਰਲੇ ਕਿਨ ਵਿਚਾਰ।

ਸਾਹਿਬ ਹੋਏ ਦਇਆਲ ਕਿਰਪਾ ਕਰਤਾ ਸਹਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਇਆ ਪ੍ਰਮਾਣ ਤਾਂ ਕਿਸਮੇ ਕਾ ਮਹਿਲ ਪਾਏ ਸੀ ਕਿਸਮੇ ਭਾਵ ਸੋਕਰ ਮੈਨੂੰ ਚੰਦੇ ਸਫਲ ਪਾਏ ਸੀ ਤਾਂ ਦਰਗਾਹ ਪੈਦਾ ਜਾਏ ਸੀ ਤਾਂ ਦਰਗਾਹ ਪੈਦਾ ਜਾਏ ਸੀ।

ਨਿੰਦਰ ਸਭ ਕਵੇ ਨਿੰਦਰੀ ਹੇਠ ਚਲਾਇੰਦਾ ਆਪੇ ਦੇ ਵੜਿਆਈ ਆਪੇ ਹੀ ਕਰਮ ਕਰਾਇੰਦਾ ਵਡੋ ਵੱਡਾ ਵੱਡ ਮੀਤ ਨੇ ਸਿਰ ਸਿਰ ਧੰਦਾ ਲਾਇੰਦਾ ਨਦਰ ਪੱਠੀ ਜੇਕਰ ਸੁਲਤਾਨ ਘਾਹ ਕਰਾਇੰਦਾ ਦਰ ਮੰਗਣ ਪੇਖਣ ਪਾਇੰਦਾ ਦਰ

ਮੁੜੇ ਜਿਤ ਸੇਵੇ ਸੁਖ ਪਾਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈ ਆਪਣੇ ਸਕਾਲ ਬੁਰੀ ਘੰਘਾਲੀਏ ਮੰਦਾ ਮੂਲ ਕੀਚੇ ਦਿਲ ਮਿਹਨਤ ਨਿਹਾਲੀਏ ਜੋ ਸਾਹਿਬ ਨਾਲ ਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਛਲਾ ਹੈ ਉੱਪਰ ਘਾਲੀਏ ਕਿਛਲਾ ਹੈ ਉੱਪਰ ਘਾਲੀਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮੌੜ ਤੋਂ ਅੰਮ੍ਰਿਤ ਵੇਲ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੁੜ ਰਹੇ ਸਨ। ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸਤਿਗੁਰੂ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਕੀਰਤਨੀ ਜਥਾ, ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਆਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰਮੁੱਖ ਵਾਕ ਦੀ ਕਥਾ ਆਪ ਜੀ ਨੂੰ ਸਰਨ ਕਰਾਉਣਗੇ ਭਾਈ ਸਾਹਿਬ ਗੁਰਜੰਡ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਪਿਆਰ ਸਿੰਘ ਸਰਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਵੀਰਵਾਰ 23 ਜੁਲਾਈ ਨੂੰ ਆ ਰਹੇ ਹਨ। ਇਸ ਸੰਬੰਧ ਵਿੱਚ ਹੀ, ਇਸ ਖੁਸ਼ੀਆਂ ਸੰਬੰਧ ਵਿੱਚ ਹੀ ਹਰ ਸਾਲ ਦੀ ਤਰ੍ਹਾਂ ਸੰਗਤਾਂ ਵੱਲੋਂ 24 ਤਰੀਕ ਨੂੰ ਸਵੇਰੇ ਅਖੰਡ ਪਾਠ ਸਾਹਿਬ ਰੰਗ ਪ੍ਰਾਰੰਭ ਹੋਣਗੇ ਸ਼ੁੱਕਰਵਾਰ ਨੂੰ, ਅਤੇ 26 ਤਰੀਕ ਐਤਵਾਰ ਨੂੰ ਸੰਪੂਰਨ ਦਾਨ, 26 ਤਰੀਕ ਦੇ ਵਿਸ਼ੇਸ਼ ਦੀਵਾਨ ਐਤਵਾਰ ਦੇ, ਅਤੇ 23 ਵੀਰਵਾਰ ਦੇ ਸ਼ਾਮ ਦੀਵਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਨ ਖੁਸ਼ੀਆਂ ਸੰਬੰਧ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਸਮੂਹ ਸ਼ਹੀਦਾਂ ਮਰੀਦਾਂ ਯੋਧਿਆਂ ਨੂੰ ਯਾਦ ਕਰਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਅਖੰਡ ਕੀਰਤਨ ਦਰਬਾਰ ਸਮਾਗਮ ਸਾਜ ਰਹੇ ਹਨ ਆਉਣ ਵਾਲੇ ਵੀਰਵਾਰ ਤੋਂ ਲੈ ਕੇ ਐਤਵਾਰ ਤੱਕ। ਵੀਰਵਾਰ ਦੇ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਹੋਣਗੇ, ਅਤੇ 24 ਤਰੀਕ ਸ਼ੁੱਕਰਵਾਰ ਸਵੇਰੇ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਹੋਣਗੇ। 25 ਤਰੀਕ ਨੂੰ ਸ਼ਨੀਸ਼ਵਾਰ ਨੂੰ ਸਵੇਰ ਦੇ ਆਸਾਵਾਰ ਦੇ ਕੀਰਤਨ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਟਰੇਸੀ ਵਿਖੇ ਹੋਣਗੇ, ਅਤੇ ਨਾਲ ਹੀ ਉੱਥੇ 10 ਵਜੇ ਲਗਭਗ ਖੰਡੇ ਪਾਟੀ ਦੀ ਪਾਵਲ ਤਿਆਰ ਹੋਵੇਗੀ, ਅੰਮ੍ਰਿਤ ਸੰਚਾਰ ਹੋਣਗੇ। ਜਿਨ੍ਹਾਂ ਪੁਰਾਣੇ ਨੇ ਗੁਰੂ ਵਾਲੇ ਬੰਨਣ 'ਤੇ ਨਾਮ ਲਿਖਾ ਸਕਦੇ ਹੋ ਜੀ, ਅਤੇ 25 ਤਰੀਕ ਦੀ ਸ਼ਨੀਸ਼ਵਾਰ ਦੀ ਸਾਰੀ ਰਾਤ ਰੈਂਸ ਬਾਈ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੋਟ ਵਿਖੇ ਹੋਣਗੇ, ਜਿਸ ਵਿੱਚ ਬਾਹਰੋਂ ਰਾਗੀ ਜਥੇ ਭਾਈ ਸਾਹਿਬ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ, ਭਾਈ ਮਨਜੀਤ ਸਿੰਘ ਗਰਾਸਕ ਵਾਲੇ ਵੀ ਪਹੁੰਚ ਰਹੇ ਹਨ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰ ਭਰ ਕੇ ਰਾਹ ਪ੍ਰਾਪਤ ਕਰਨੇ ਜੀ ਆਮਨ। ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਜੀ ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀਓ, ਮਹਾਰਾਜ ਜੀ ਦੀ ਬੜੀ ਕਿਰਪਾ ਵਰਤ ਰਹੀ ਹੈ। ਪਾਵਨ ਬਾਣੀ ਦੇ ਰਸ ਭਿੰਨੇ ਕੀਰਤਨ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਸੇਵਾਦਾਰਾਂ ਦੇ ਪਾਸੋਂ ਆਪ ਜੀ ਸ਼੍ਰਵਣ ਕਰਕੇ ਹਟੇ ਹੋ। ਦੁਨੀਆਂ ਤੇ ਦਾਸ ਬੜੇ ਨੇ, ਪਰ ਜਿਹੜੇ ਗੁਰੂ ਰਾਮਦਾਸ ਦੇ ਦਾਸ ਬਣ ਗਏ ਨਾ ਸਤਸੰਗ ਜੀ, ਉਹਨਾਂ ਨੂੰ ਮਾਤ ਲੋਕ ਤੋਂ ਲੈ ਕੇ ਸੱਚਖੰਡ ਤੱਕ ਸਤਿਕਾਰਿਆ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਰਾਮਦਾਸ ਦੇ ਦਰ ਤੋਂ ਜਿਹਨੂੰ ਸਰਪਾਉ ਦੀ ਦਾਤ ਮਿਲ ਗਈ, ਗੁਰੂ ਰਾਮਦਾਸ ਦੇ ਦਰ ਤੇ ਜਿਹਨੂੰ ਬੈਠ ਕੇ ਸੰਗਤ ਨੂੰ ਬਾਣੀ ਸੁਣਾਉਣ ਦੀ ਦਾਤ ਮਿਲ ਗਈ, ਗੁਰੂ ਰਾਮਦਾਸ ਦੇ ਦਰ ਤੇ ਬੈਠ ਕੇ ਜਿਸਨੂੰ ਕੀਰਤਨ ਸੰਗਤ ਨੂੰ ਸ਼੍ਰਵਣ ਕਰਾਉਣ ਦੀ ਦਾਤ ਮਿਲ ਗਈ, ਉਸ ਤੋਂ ਭਾਗਾਂ ਵਾਲਾ ਬੰਦਾ ਦੁਨੀਆਂ ਤੇ ਜਮੇ ਹੀ ਕੋਈ ਨਹੀਂ ਅੱਜ ਤੱਕ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਅਸਲੀਅਤ ਹੈ, ਇਹਨੂੰ ਕੋਈ ਮੰਨੇ ਕੋਈ ਨਾ ਮੰਨੇ, ਕਿਉਂਕਿ ਪਹਿਲਾਂ ਤਾਂ ਦੇਖੋ ਦੁਨੀਆਂ ਕਿਤਨੀ ਹੈ, ਫਿਰ ਦੁਨੀਆਂ ਦੇ ਵਿੱਚੋਂ ਕੌਮ ਹੈ ਆਪਣੀ, ਕੌਮ ਵੀ ਥੋੜ੍ਹੀ ਰਹੀ ਹੈ, ਕਈ ਕਰੋੜ ਗਿਣਤੀ ਹੈ ਅੱਜ, ਅਤੇ ਫਿਰ ਕੌਮ ਦੇ ਵਿੱਚੋਂ ਕੁਛ ਗਿਣਤੀ ਦੇ ਗੁਰੂ ਕੇ ਸਿੱਖ ਜਿਹੜੇ ਹੈ, ਉਹਨਾਂ ਦੇ ਭਾਗਾਂ 'ਚ ਗੁਰੂ ਰਾਮਦਾਸ ਦੀ ਸ਼ਰਨ 'ਚ ਬੈਠ ਕੇ ਗੁਰੂ ਰਾਮਦਾਸ ਦੇ ਦਾਸ ਬਣ ਕੇ ਕਥਾ ਕੀਰਤਨ ਗੁਰਬਾਣੀ ਸੁਣਾਉਣ ਦੀ ਸੇਵਾ ਮਿਲਦੀ ਹੈ। ਅਸਲ ਲਫ਼ਜ਼ਾਂ 'ਚ ਹੈਰਾਨ ਹੋ ਜਾਈਦਾ ਜਦੋਂ, ਮੈਨੂੰ ਵੀ ਪਿਛਲੇ 30 ਸਾਲਾਂ ਤੋਂ ਦੇਖਦੇ ਹੋ ਗਏ ਹੈ ਕਿ ਜਿਹੜੇ ਗੁਰੂ ਰਾਮਦਾਸ ਦੇ ਕੀਰਤਨੀ ਅੱਜ ਤੱਕ ਮਿਲੇ ਹਨ ਨਾ ਸਤਸੰਗ ਜੀ, ਗੱਲ ਗੱਲ ਤੇ ਉਹਨਾਂ ਦੀ ਰਸਨਾ ਤੋਂ ਨਿਕਲਦਾ ਧੰਨ ਗੁਰੂ ਰਾਮਦਾਸ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਲ ਗੱਲ ਤੇ ਇਤਨਾ ਜਸ ਮਹਾਰਾਜ ਜੀ ਦਾ ਫਿਰ ਕਿਸੇ ਇੱਕ ਕੀਰਤਨੀਏ ਦੀ ਰਸਨਾ ਤੋਂ ਨਹੀਂ, ਜਿੰਨੇ ਵੀ ਮਿਲੇ ਅੱਜ ਤੱਕ। ਜੇ ਕਹੀਏ ਭਾਈ ਸਾਹਿਬ ਤੁਹਾਡਾ ਕੀਰਤਨ ਬੜਾ ਸੋਹਣਾ, ਉਹਨਾਂ ਕਹਿਣਾ ਗੁਰੂ ਰਾਮਦਾਸ ਦੀ ਕਿਰਪਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕਹਿਣਾ ਭਾਈ ਸਾਹਿਬ ਤੁਹਾਡੀ ਸੰਗਤ 'ਚ ਪ੍ਰਤਿਭਾ ਬੜੀ ਹੈ, ਇੱਜ਼ਤ ਬੜੀ ਹੈ, ਉਹਨਾਂ ਕਹਿਣਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਹੈ। ਮਹਾਰਾਜ ਜੀ ਕਹਿੰਦੇ ਧੰਨ ਨੇ ਐਸੇ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਸਤਿਗੁਰੂ ਜਿਨ੍ਹਾਂ ਦੀ ਰਸਨਾ ਨੂੰ ਨਿਵਾਜਦੇ ਆ, ਜਿਨ੍ਹਾਂ ਦੇ ਸਰੀਰ ਨੂੰ ਨਿਵਾਜਦੇ ਆ, ਆਪਣੇ ਚਰਨਾਂ 'ਚ ਥਾਂ ਦੇ ਕੇ ਆਓ ਮਹਾਰਾਜ ਸਾਹਿਬ ਜੀ ਅੱਜ ਦੇ ਪਾਵਨ ਬਚਨ ਰਾਹੀਂ ਬਖਸ਼ਿਸ਼ ਕਰ ਰਹੇ ਨੇ। ਚਿੱਤ ਵਿਰਤੀਆਂ ਨੂੰ ਕਰੀਏ ਇਕਾਗਰ, ਰਸਨਾ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਦੇ ਲਈ ਸਾਰੀ ਸੰਗਤ ਆਖੋ ਜੀ।

ਗੁਰੂ ਕਾ ਸਿੱਖ ਗੁਰੂ ਕਾ ਪਿਆਰਾ ਮਿਲਦਾ, ਮੇਰੇ ਹਿਰਦੇ ਚੋਂ ਆਵਾਜ਼ ਆਉਂਦੀ ਹੈ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਆਓ ਗੁਰਸਿੱਖੋ, ਧੰਨ ਭਾਗ ਨੇ ਤੁਸੀਂ ਦਰਸ਼ਨ ਦਿੱਤੇ ਨੇ, ਤੁਸੀਂ ਦਾਸ ਨੂੰ ਨਿਵਾਜਿਆ ਹੈ, ਕਿਉਂ ਤੁਸੀਂ ਮੇਰੇ ਗੁਰੂ ਦੇ ਪਿਆਰੇ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਇਹ ਵੀ ਦਸ਼ਾ ਹੈ, ਇੱਕ ਉਹ ਵੀ ਦਸ਼ਾ ਆ ਵੀ ਬੰਦਾ ਰੱਬ ਨੂੰ ਭੁੱਲੀ ਜਾਂਦਾ, ਐਸ਼ ਮਿਲ ਜਾਏ ਤਾਂ ਭੁੱਲ ਜਾਂਦਾ, ਤੈਸ਼ ਮਿਲ ਜਾਏ ਤਾਂ ਭੁੱਲ ਜਾਂਦਾ। ਐਸ਼ ਮਾਇਆ ਨੂੰ ਕਹਿੰਦੇ, ਪਦਾਰਥਾਂ ਨੂੰ ਕਹਿੰਦੇ, ਤੈਸ਼ ਹੰਕਾਰ ਨੂੰ ਕਹਿੰਦੇ। ਕਿਸੇ ਸ਼ਾਇਰ ਨੇ ਦੋ ਬੋਲ ਲਿਖੇ ਹੈ, ਉਹ ਕਹਿੰਦੇ, ਨਾ ਜਾਣੀਏਗਾ ਇਨਸਾਨ ਉਸੇ ਜਿਸੇ ਐਸ਼ ਮੇਂ ਯਾਦੇ ਖੁਦਾ ਨਾ ਰਹੀ, ਜਿਸੇ ਤੈਸ਼ ਮੇਂ ਖੌਫੇ ਖੁਦਾ ਨਾ ਰਹਾ। ਕਹਿੰਦੇ ਉਹਨੂੰ ਤਾਂ ਇਨਸਾਨ ਵੀ ਨਹੀਂ ਜਾਣਨਾ ਚਾਹੀਦਾ, ਨਾ ਕਹਾਉਣ ਦਾ ਹੱਕਦਾਰ ਹੈ ਉਹ ਜਿਹਨੂੰ ਮਹਾਰਾਜ ਨੇ ਮਾਇਆ ਦੇ ਤੀ, ਮਹਾਰਾਜ ਦੀ ਯਾਦੇ ਭੁਲਾ ਦਿੱਤੀ, ਅੰਦਰੋਂ ਹੀ ਕੱਢ ਦਿੱਤਾ ਵੀ ਰੱਬ ਨਾਮ ਦੀ, ਵਾਹਿਗੁਰੂ ਨਾਮ ਦੀ, ਮਹਾਰਾਜ ਜੀ ਦੇ ਨਾਮ ਦੀ ਵੀ ਕੋਈ ਚੀਜ਼ ਹੈ। ਔਰ ਜਿਸੇ ਤੈਸ਼ ਮੇਂ ਖੌਫੇ ਖੁਦਾ ਨਾ ਰਹਾ, ਹੰਕਾਰ ਚ, ਸੱਤਾ ਚ, ਬਲ ਚ, ਤਾਕਤ ਚ ਇੰਨਾ ਆਇਆ ਕਿ ਇਹਨੂੰ ਪਰਮੇਸ਼ਰ ਦਾ, ਭਗਵਾਨ ਦਾ ਡਰ ਹੀ ਨਾ ਰਿਹਾ। ਗੁਨਾਹ ਕਰਨ ਲੱਗਿਆਂ ਕਦੇ ਇਹਨੇ ਮਾਲਕ ਦਾ ਭੈ ਨਾ ਮੰਨਿਆ ਹਿਰਦੇ। ਕਹਿੰਦੇ ਉਹਨੂੰ ਤਾਂ ਇਨਸਾਨ ਵੀ ਨਾ ਕਹੋ, ਲੇਕਿਨ ਜਿਹੜੇ ਮਹਾਰਾਜ ਦੇ ਪਿਆਰੇ ਹੈ ਉਹਨਾਂ ਦੀ ਵੱਖਰੀ ਹੋਈ ਸਥਿਤੀ ਹੁੰਦੀ ਹੈ। ਉਹਨਾਂ ਦਾ ਅੰਦਰਲਾ ਜਿਵੇਂ ਪੁਰਾਣੀਆਂ ਮਾਈਆਂ ਸਵਾਹ ਨਾਲ ਭਾਂਡੇ ਮਾਂਜਦੀਆਂ ਸਨ, ਤੇ ਭਾਂਡੇ ਮਾਂਜ ਕੇ ਜਦੋਂ ਧੁੱਪੇ ਰੱਖੇ ਸੀ ਨਾ, ਦੂਰੋਂ ਚਾਂਦੀ ਵਾਂਗੂ ਲਿਸ਼ਕਾਰੇ ਮਾਰਦੇ ਸੀ। ਤੇ ਕਹਿੰਦੇ ਉਹਨਾਂ ਦਾ ਅੰਦਰਲਾ ਇੱਦਾਂ ਲਿਸ਼ਕਦਾ ਹੈ, ਕਿਹਨਾਂ ਦਾ, ਜਿਹੜੇ ਮੇਰੇ ਗੁਰੂ ਦੇ ਪਿਆਰੇ ਹੋ ਜਾਂਦੇ ਹੈ। ਤੇ ਫਿਰ ਉਹ ਸਭ ਨੂੰ ਪ੍ਰੇਮ ਨਾਲ ਹੀ ਮਿਲਦੇ ਹਨ। ਰਹਾਉ, ਵਿਸ਼ਰਾਮ ਦੇ ਕੇ ਪਾਤਸ਼ਾਹ ਬਚਨ ਕਰ ਰਹੇ ਨੇ। ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਭਾਣਾ ਮੰਨਿਆ ਤਿੰਨ ਘੁੰਮ ਘੁੰਮ ਜਾਏ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਨੂੰ, ਭਾਈ ਇਹ ਤੇਰੇ ਗੁਣ ਜਿਹੜੇ ਨੇ ਨਾ, ਇਹ ਚੰਗੇ ਨਹੀਂ ਲੱਗਦੇ, ਤੇਰਾ ਸੁਭਾਅ ਚੰਗਾ ਨਹੀਂ ਲੱਗਦਾ, ਤੇਰੇ ਕਰਮ ਚੰਗੇ ਨਹੀਂ ਲੱਗਦੇ। ਬੰਦਾ ਪੁੱਛੇ ਮਹਾਰਾਜ ਨੂੰ ਕਿਉਂ ਨਹੀਂ ਚੰਗੇ ਲੱਗਦੇ, ਮਹਾਰਾਜ ਜੀ ਕਹਿੰਦੇ ਉਹਨੂੰ ਤਾਂ ਨਹੀਂ ਚੰਗੇ ਲੱਗਦੇ ਕਿਉਂਕਿ ਤੇਰੇ ਕਰਮ, ਤੇਰੀ ਸੁਰਤ, ਤੇਰੀ ਸੋਚ, ਤੇਰੀ ਵਿਚਾਰ ਰੱਬ ਨਾਲ ਮੇਲ ਨਹੀਂ ਖਾਂਦੀ। ਤੇ ਮਹਾਰਾਜ ਫਿਰ ਇਹ ਹੋਏਗਾ ਕਿਵੇਂ, ਮੇਲ ਕਿਵੇਂ ਖਾਏਗੀ ਰੱਬ ਨਾਲ? ਮਹਾਰਾਜ ਜੀ ਕਹਿੰਦੇ ਇਹ ਰੱਬ ਦੇ ਗੁਣ ਅੰਦਰ ਪ੍ਰਗਟ ਕਰਨੇ ਪੈਣੇ ਤਾਂ ਖਾਏਗੀ। ਤੇ ਮਹਾਰਾਜ ਫਿਰ ਕਿੱਥੋਂ ਮਿਲਣਗੇ? ਕਹਿੰਦੇ ਜੀ ਗੁਰੂ ਕੋਲੋਂ ਮਿਲਣਗੇ, ਰੱਬ ਦੇ ਗੁਣ ਗੁਰੂ ਕੋਲੋਂ ਮਿਲਣਗੇ। ਤੇ ਗੁਰੂ ਕੋਲੋਂ ਕਿਵੇਂ ਮਿਲਣਗੇ? ਕਹਿੰਦੇ ਉਹਦੀ ਰਜ਼ਾ ਚ ਰਹਿ ਕੇ ਮਿਲਣਗੇ, ਹੁਕਮ ਬਚਨ ਮੰਨ ਕੇ ਮਿਲਣਗੇ। ਸੌਖਾ ਤਾਂ ਕੁਛ ਵੀ ਨਹੀਂ ਮਿਲਦਾ, ਜਿੰਨਾ ਸੌਖਾ ਕਹਿ ਦਿੰਦੇ ਆ ਨਾ ਵੀ ਜੀ ਲੋਕ ਰੱਬ ਦੇ ਨਾਂ ਤੇ ਥਾਂ ਨਹੀਂ ਤੁਰਦੇ, ਵੀ ਸਸਤਾ ਹੀ ਦੇ ਤਾ ਸਭ ਕੁਛ, ਸਸਤਾ ਸੁਸਤਾ ਕੁਛ ਨਹੀਂ ਦਿੱਤਾ, ਸਗੋਂ ਜੇ ਕੋਈ ਕੀਮਤ ਪਾ ਲੈਂਦੇ ਸ਼ਾਇਦ ਦੁਨੀਆਦਾਰ ਵੀ ਲੈ ਲੈਂਦੇ।
ਮਹਾਰਾਜ ਜੀ ਕਹਿੰਦੇ ਕੰਚਨ ਸਿਉ ਪਾਈਐ ਨਹੀਂ, ਤੋਲ ਮਨ ਦੇ ਰਾਮ ਲਿਆ ਹੈ ਮੋਰ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਨੂੰ ਆਪਣੇ ਗੁਣ ਪਾਉਂਦੇ ਆ, ਚੰਗੇ ਲੱਗਦੇ ਆ, ਇਹ ਮਿਲਦੇ ਗੁਰੂ ਕੋਲੋਂ ਨੇ, ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਭਾਣਾ ਮੰਨਿਆ, ਜਿਨ੍ਹਾਂ ਨੇ ਮਹਾਰਾਜ ਜੀ ਦਾ ਭਾਣਾ ਮੰਨਿਆ, ਸਤ ਕਰਕੇ ਮੰਨਿਆ ਹੈ ਭਾਈ, ਉਹਨਾਂ ਨੇ ਪਾਏ ਨੇ ਮਹਾਰਾਜ ਜੀ ਦੇ ਕੋਲੋਂ। ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਾ ਹਾਂ ਵਾਰੀ, ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਾਧ ਬਲਿਹਾਰੀ। ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੀ ਚਾਕਰੀ ਕੀਤੀ ਹੈ, ਔਰ ਗੁਰੂ ਦੀ ਚਾਕਰੀ ਕਰਕੇ ਉਸ ਪਿਆਰੇ ਸਤਿਗੁਰੂ ਦੇ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕੀਤੇ ਹਨ ਜਿਨ੍ਹਾਂ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਆਪਣਾ ਆਪ ਵਾਰਦਾ ਹਾਂ। ਸੋ ਸਤਸੰਗਤ ਜੀ, ਜਦੋਂ ਜਿਹੜੀ ਬਾਣੀ ਦੀ ਵਿਆਖਿਆ ਦੀਆਂ ਵਿਧੀਆਂ ਨੇ ਨਾ,

ਸੰਤ ਸ਼ਾਸਤਰ ਨੂੰ ਔਰ ਵਾਰਤਾਲਾਪ ਰੂਪ ਪ੍ਰਸੰਗ ਨੂੰ ਇੰਨੀਆਂ ਚੀਜ਼ਾਂ ਨੂੰ ਇਕੱਠਿਆ ਮੁੱਖ ਰੱਖ ਕੇ ਵਿਚਾਰ ਕੀਤੀ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿੰਗਲ ਵੀ ਹੈ ਵਿੱਚ, ਛੰਦ ਸ਼ਾਸਤਰ ਵੀ ਹੈ, ਵਿਆਕਰਨ ਵੀ ਹੈ, ਵਿਧਾਨ ਵੀ ਹੈ, ਫਿਰ ਗੁਰਮਤਿ ਦਾ ਅਰਥ ਵਿਧਾਨ ਵੀ ਹੈ, ਸਤਿਗੁਰੂ ਦੇ ਭੈ ਦਾ ਵਿਧਾਨ ਵੀ ਹੈ, ਸਾਖੀ ਵੀ ਹੈ, ਵਾਰਤਾਲਾਪ ਵੀ ਹੈ। ਅਵਸਥਾ ਵੀ ਹੈ, ਫਿਰ ਇੰਨੀਆਂ ਚੀਜ਼ਾਂ ਦਾ ਧਿਆਨ ਰੱਖਣਾ ਲਾਜ਼ਮੀ ਹੁੰਦਾ। ਜੇ ਨਹੀਂ ਰੱਖਦੇ ਫਿਰ ਗੱਲ ਨਹੀਂ ਬਣਦੀ। ਕਈ ਵਾਰ ਹੁਣ ਦੇਖੋ, ਆਹ ਦੋ ਪੰਕਤੀਆਂ ਆਪਾਂ ਪੜ੍ਹੀਆਂ ਸੀ, ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕਾਂ ਹਾਂ ਵਾਰੀ, ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਾਧ ਵਲਿਹਾਰੀ। ਹੁਣ ਜਦੋਂ ਜੇ ਪ੍ਰਕਰਨ ਬਣਾਉਣਾ ਹੋਵੇ ਤਾਂ ਫਿਰ ਅਰਥ ਤਿੰਨ ਸਾਧ ਬਲਿਹਾਰੀ ਤੋਂ ਸ਼ੁਰੂ ਕਰਾਂਗੇ। ਦੋ ਪੰਕਤੀਆਂ ਪੜ੍ਹ ਕੇ ਪੂਰੀਆਂ, ਅਖੀਰ ਚੋਂ ਪਿੱਛੇ ਨੂੰ, ਪਿੱਛਿਓਂ ਅੱਗੇ ਨੂੰ ਆਵਾਂਗੇ। ਇੰਗਲਿਸ਼ ਦੇ ਵਿੱਚ ਕੁਛ ਸੈਂਟੈਂਸ ਹੁੰਦੇ ਇਹੋ ਜਿਹੇ, ਜਿਨ੍ਹਾਂ ਨੂੰ ਹੁਣ ਮੈਨੂੰ ਪੂਰਾ ਨਾਮ ਨਹੀਂ ਯਾਦ ਆ ਰਿਹਾ, ਉਹ ਕਿਉਂਕਿ 8ਵੀਂ 10ਵੀਂ 'ਚ ਪੜ੍ਹੇ ਹੋਏ ਹੈ, ਵੀ ਜਦੋਂ ਇੱਕ ਸੈਂਟੈਂਸ ਨੂੰ ਦੂਸਰੇ 'ਚ ਬਦਲ ਲਈਦਾ ਜਾ ਕੇ, ਉੱਥੋਂ ਫਿਰ ਪਿੱਛੋਂ ਸ਼ੁਰੂ ਕਰੀਦਾ, ਪਿਛਲੇ ਅੱਖਰ ਅੱਗੇ ਲਿਆ ਕੇ ਪਿੱਛੇ ਨੂੰ ਜਾਈਦਾ। ਕਈ ਵਾਰ ਅਰਥ ਪ੍ਰਕਰਨ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੇ ਹੈ ਉਹ ਪੰਕਤੀ ਦੇ ਕਿਸੇ ਵੀ ਇੱਕ ਅੱਖਰ ਮੁੱਖ ਅੱਖਰ ਤੋਂ ਚੱਕੇ ਜਾਂਦੇ ਹੈ। ਇਸੇ ਤਰ੍ਹਾਂ ਜਿਹੜੇ ਵੇਦਾਂਤ ਦੇ ਕੁਛ ਗ੍ਰੰਥ ਨੇ, ਜਦੋਂ ਉਹਨਾਂ ਨੂੰ ਪੜ੍ਹੀਦਾ ਉਹਨਾਂ ਦੇ ਅਰਥ ਵੀ ਜਿਹੜੇ ਉਹ ਸਿੱਧੇ ਸਿੱਧੇ ਨਹੀਂ ਲੱਗਦੇ ਹੁੰਦੇ। ਖਾਸ ਕਰਕੇ ਗੀਤਾ ਜੋ ਸ਼੍ਰੀ ਕ੍ਰਿਸ਼ਨ ਜੀ ਭਗਵਾਨ ਉਹਨਾਂ ਨੇ ਰਚਿਤ ਗ੍ਰੰਥ ਹੈ, ਉਹਦਾ ਸਿੱਧਾ ਸਿੱਧਾ ਇੱਕ ਵੀ ਸਲੋਕ ਦਾ ਅਰਥ ਨਹੀਂ ਲੱਗਦਾ। ਜੇ ਕਿਸੇ ਨੇ ਸੰਸਕ੍ਰਿਤ ਪੜ੍ਹੀ ਹੈ ਕਿਸੇ ਵਿਦਵਾਨ ਕੋਲੋਂ, ਤਾਂ ਉਹ ਉਹਨਾਂ ਦਾ ਅਰਥ ਵਿਧਾਨ ਦੇਖ ਕੇ ਅਨੁਭਵ ਕਰ ਸਕਦੇ ਇਸ ਚੀਜ਼ ਨੂੰ। ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਗ੍ਰੰਥ ਨੇ ਜਿਨ੍ਹਾਂ ਦਾ ਵੇਰਵਾ ਦਿੱਤਾ ਜਾ ਸਕਦਾ ਹੈ। ਸੋ ਚਲੋ, ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹੈ ਕਿ ਭਾਈ ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੀ ਸੇਵਾ ਕੀਤੀ ਹੈ, ਮੈਂ ਉਹਨਾਂ ਤੋਂ ਵਾਰ ਵਾਰ ਆਪਣਾ ਆਪ ਵਾਰਦਾ ਹਾਂ। ਕਿਉਂ? ਅਤੇ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਕਿਉਂਕਿ ਉਹਨਾਂ ਨੇ ਮਹਾਰਾਜ ਜੀ ਦੀ ਸੇਵਾ ਕਰਕੇ, ਸੇਵਾ 'ਚੋਂ ਸਤਿਗੁਰੂ ਪਿਆਰੇ ਦੇ ਦਰਸ਼ਨ ਕਰ, ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਕਰ ਲਏ। ਹੁਣ ਇੱਥੇ ਪ੍ਰਕਰਨ ਸਿੱਧਾ ਹੋ ਗਿਆ ਹੈ, ਬਿਲਕੁਲ।

ਹੁਣ ਫਿਰ ਇੱਦਾਂ ਹੀ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਭਾਈ ਵਾਹਿਗੁਰੂ ਦਾ ਨਾਮ ਹੈ ਨਾ ਜਿਹੜਾ, ਇਹ ਸਾਰੇ ਦੁੱਖ ਕੱਟ ਦਿੰਦਾ, ਦੁੱਖਾਂ ਨੂੰ ਮੇਟਣ ਵਾਲਾ ਹੈ ਸਾਰਿਆਂ ਨੂੰ। ਤੇ ਮਹਾਰਾਜ ਜੀ ਨੂੰ ਅਰਦਾਸ ਕਰੀ, ਮਹਾਰਾਜ ਮਿਲਦਾ ਕਿਵੇਂ ਹੈ? ਮਹਾਰਾਜ ਕਹਿੰਦੇ ਗੁਰ ਸੇਵਾ ਤੇ ਪਾਈ ਹੈ, ਗੁਰੂ ਦੀ ਸੇਵਾ ਚੋਂ ਮਿਲਦਾ ਭਾਈ ਉਹ ਨਾਮ ਜਿਹੜਾ ਸਾਰੇ ਦੁੱਖਾਂ ਨੂੰ ਮੇਟ ਦਿੰਦਾ ਹੈ। ਹੇ ਵਾਹਿਗੁਰੂ, ਗੁਰੂ ਦੀ ਸੇਵਾ ਚੋਂ, ਬਖਸ਼ਿਸ਼ ਚੋਂ ਤੇਰੇ ਨਾਮ ਦੀ ਦਾਤ ਮਿਲਦੀ ਹੈ, ਤੇ ਜਿਹਦੇ ਨਾਲ ਬੇਅੰਤ ਗੁਰਮੁਖਾਂ ਦਾ, ਨਾਮ ਜਪਣ ਵਾਲਿਆਂ ਦਾ, ਧਿਆਨ ਧਰਨ ਵਾਲਿਆਂ ਦਾ ਭਲਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਹਰ ਨਾਮ ਧਿਆਏਂਦੇ ਸੇ ਜਨ ਪਰਵਾਨਾ, ਜਿਹੜੇ ਵਾਹਿਗੁਰੂ ਤੇਰਾ ਨਾਮ ਜਪਦੇ ਨੇ ਉਹ ਪ੍ਰਵਾਨ ਨੇ ਤੇਰੀ ਦਰਗਾਹ ਦੇ ਵਿੱਚ। ਤਿੰਨ ਮਿੱਟੋ ਨਾਨਕ ਵਾਰਿਆ, ਸਦਾ ਸਦਾ ਕੁਰਬਾਨਾ। ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਮੈਂ ਆਪਣਾ ਆਪ ਉਹਨਾਂ ਤੋਂ ਵਾਰਦਾ ਹਾਂ, ਸਦਾ ਸਦਾ ਲਈ ਆਪਣਾ ਆਪ ਕੁਰਬਾਨ ਕਰਨ ਨੂੰ ਤਿਆਰ ਹਾਂ, ਜਿਹੜੇ ਵਾਹਿਗੁਰੂ ਤੇਰਾ ਨਾਮ ਜਪ ਕੇ ਪ੍ਰਵਾਨ ਹੋਏ।

ਕਹਿੰਦੇ ਹੇ ਵਾਹਿਗੁਰੂ, ਗੁਰੂ ਰਾਮਦਾਸ ਸਾਹਿਬ ਜੀ ਬਚਨ ਕਰਦੇ ਹਨ ਕਿ ਜਿਹੜੇ ਗੁਰਮੁਖ ਮਹਾਰਾਜ ਜੀ ਤੁਹਾਡਾ ਨਾਮ ਜਪਦੇ ਨੇ, ਤੁਹਾਡੀ ਉਸਤਤ ਕਰਦੇ ਨੇ, ਤੇ ਮਹਾਰਾਜ ਨਾਮ ਜਪਣ ਵਾਲੇ ਤਾਂ ਬੜੇ ਨੇ, ਲੇਕਿਨ ਜਿਹੜੇ ਤੁਹਾਨੂੰ ਪਾ ਜਾਂਦੇ ਆ, ਜਿਨ੍ਹਾਂ ਦੀ ਉਸਤਤ ਕੀਤੀ, ਵਡਿਆਈ ਕੀਤੀ, ਤੁਹਾਨੂੰ ਪਾ ਜਾਂਦੀ ਹੈ। ਮਹਾਰਾਜ ਜੀ ਉਹਨਾਂ ਨੂੰ ਤੁਸੀਂ ਆਪਣੇ ਸਰੂਪ ਦੀ ਪ੍ਰਾਪਤੀ ਰੂਪ ਫਲ ਬਖਸ਼ ਦਿੰਦੇ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਜਿਹੜਾ ਬੰਦਾ ਦੰਭ ਮਾਤਰ, ਪਖੰਡ ਮਾਤਰ ਮਹਾਰਾਜ ਜੀ ਦੀ ਉਸਤਤ ਕਰ ਰਿਹਾ, ਠੀਕ ਹੈ, ਲੋਕਾਂ ਨੂੰ ਭੁਲੇਖੇ ਚ ਪਾ ਸਕਦਾ ਉਹ, ਪਰ ਰੱਬ ਨੂੰ ਨਹੀਂ। ਮਹਾਰਾਜ ਜੀ ਕਹਿੰਦੇ ਦਿਮਾਗ ਜਾਂ ਆਪਣਾ ਖੋਲ ਕੇ ਰੱਖਿਆ ਕਰੋ, ਕਿਤੇ ਐਵੇਂ ਬੰਦਾ

ਮੀਆਂ ਮੀਰ ਕਹਿੰਦਾ ਮਹਾਰਾਜ ਦੇਖ ਨਹੀਂ ਹੁੰਦਾ, ਇੰਨਾ ਅਤਿਆਚਾਰ, ਸਰੀਰ ਤੇ ਫਲੋਏ ਪਏ, ਬੁਰਾ ਹਾਲ ਮਹਾਰਾਜ। ਮਹਾਰਾਜ ਜੀ ਕਹਿੰਦੇ ਮੀਆਂ ਮੀਰ ਸਾਡੀ ਰਜ਼ਾ ਚ ਰਹੋ, ਅਸੀਂ ਇੱਕ ਵਾਰ ਕਿਰਪਾ ਦ੍ਰਿਸ਼ਟੀ ਨਾਲ ਦੇਖ ਲਈਏ ਨਾ, ਵੱਡੇ ਤੋਂ ਵੱਡਾ ਜ਼ਾਲਮ ਵੀ ਚਰਨਾਂ ਤੇ ਟਹਿ ਪਏ, ਕੀ ਹੈ ਚੰਦੂ ਸਾਡੇ। ਗੁਰੂ ਨਾਨਕ ਦੀ ਗੱਦੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ, ਕੀ ਹੈ ਗੁਰੂ ਨਾਨਕ ਦੀ ਜੋਤ ਅੱਗੇ ਇੱਕ ਚੰਦੂ। ਇਹੋ ਜਿਹੇ ਲੱਖਾਂ ਚੰਦੂ ਤਾਰੇ ਗੁਰੂ ਨਾਨਕ ਦੇ ਸ਼ਬਦ ਨੇ, ਗੁਰੂ ਨਾਨਕ ਦੀ ਜੋਤ ਨੇ, ਪਰ ਇਹਦੇ ਭਾਗ ਮਾੜੇ ਨੇ, ਇਹਨੇ ਨਰਕਾਂ ਚ ਜਾਣਾ ਹੈ। ਇਸ ਕਰਕੇ ਤੁਸੀਂ ਵਿੱਚ ਨਹੀਂ ਹੋਣਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਜਿਹੜਾ ਉੱਪਰੋਂ ਉੱਪਰੋਂ ਮਹਾਰਾਜ ਜੀ ਦਾ ਤੇ ਕਰਨਾ ਜਾਂ ਵਡਿਆਈ ਕਰਨੀ, ਅੰਦਰੋਂ ਕੁਛ ਹੋਰ ਮਹਾਰਾਜ ਸਾਹਿਬ ਜਾਣਦੇ, ਇਸੇ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਉਹ ਉਪਮਾ ਕਰੋ ਜਿਹੜੀ ਉਹਨੂੰ ਭਾ ਜਾਏ, ਚੰਗੀ ਲੱਗੇ। ਦੁਨੀਆਂ ਵਾਲੇ ਚਾਹੇ ਨਾਰਾਜ਼ ਹੀ ਹੋ ਜਾਣ, ਕਈ ਗੱਲਾਂ ਦਾ ਜਦੋਂ ਅਸੀਂ ਮਾਫ ਕਰਨਾ, ਗੁਰਬਾਣੀ ਦੀ ਵਿਆਖਿਆ ਮਹਾਰਾਜ ਦੇ ਭੈ ਚ ਰਹਿ ਕੇ ਕਰਦੇ ਹਾਂ ਨਾ, ਕਿਉਂਕਿ ਜੋ ਮਹਾਰਾਜ ਜੀ ਨੇ ਬਚਨ ਕੀਤਾ ਫਿਰ ਅਸੀਂ ਤਾਂ ਕਰਨਾ ਹੀ ਕਰਨਾ, ਉਹਦਾ ਦੁਨਿਆਵੀ ਰੂਪ ਦੇ ਵਿੱਚ ਖਮਿਆਜਾ ਵੀ ਭੁਗਤਣਾ ਪੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਗੁਰੂ ਦੀ ਗੱਲ ਤੁਹਾਨੂੰ ਕਹੀਏ ਕਿ ਲੋਕਾਂ ਤੋਂ ਡਰੀਏ, ਦੱਸੋ ਇੱਕੋ ਹੀ ਕੰਮ ਹੋਏਗਾ, ਜਾਂ ਡਰ ਜੋ ਲੋਕਾਂ ਤੋਂ, ਜਾਂ ਗੁਰੂ ਦੀ ਗੱਲ ਕਹਿ ਦਿਓ ਤੇ ਜਿਹਦੀ ਕਹੀ ਆ ਉਹ ਆਪ ਦੇਖੇਗਾ, ਆਪ ਲਾਜ ਰੱਖੂ। ਸੋ ਮਹਾਰਾਜ ਜੀ ਕਹਿੰਦੇ ਭਾਈ ਉੱਪਰੋਂ ਉੱਪਰੋਂ ਤਾਂ ਨਾ ਕਿਹੋ, ਪਖੰਡ ਕਰਕੇ ਵੀ ਨਾ ਕਿਹੋ। ਕਈ ਪਬਲਿਸਿਟੀ ਲੈਣ ਲਈ ਵੀ ਬਹੁਤ ਕੁਛ ਕਰ ਲੈਂਦੇ ਆ। ਬਹੁਤ ਸਾਰੇ ਲੋਕ ਐਸੇ ਮਹਾਰਾਜ ਜੀ ਦੀ ਬੇਅਦਬੀ ਦੇ ਨਾਮ ਉੱਤੇ ਪਬਲਿਸਿਟੀ ਲੈ ਗਏ, ਉਹ ਗੁਰਮੁਖੋ ਤੁਹਾਡੇ ਪਿਓ ਦੀ ਕਿਸੇ ਨੇ ਪੱਗ ਲਾਈ ਹੋਵੇ, ਦਾੜਾ ਪੁੱਟਿਆ ਹੋਵੇ, ਤੇ ਉੱਥੇ ਪੁੱਤ ਪਬਲਿਸਿਟੀ ਲੈਂਦਾ ਫਿਰੇ। ਸ਼ਰਮ ਵਾਲੀ ਗੱਲ ਹੈ ਕਿ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਚਮਚ ਪਾਣੀ ਦੇ ਚ, ਇਹ ਵੀ ਜ਼ਿਆਦਾ ਕਹਿਤਾ ਪਾਣੀ। ਮਹਾਰਾਜ ਜੀ ਕਹਿੰਦੇ ਫਿਰ ਔਖੇ ਹੁੰਦੇ ਆ ਜਦੋਂ ਹਿਸਾਬ ਕਿਤਾਬ ਹੁੰਦਾ, ਹੁਣ ਸੁਣ ਲਿਆ ਕਰੋ, ਨਹੀਂ ਸੁਣਦੇ ਤੁਹਾਡੀ ਮਰਜ਼ੀ ਆ ਭਾਈ, ਫਿਰ ਅੱਗੇ ਤਾਂ ਤਿਆਰ ਹੈ ਖੜਾ ਜਮਕਾ ਡੰਡ ਮੁੰਡ ਮਹਿਲਾ ਗਿਆ। ਕਹੋ ਕਬੀਰ ਤਬ ਹੀ ਨਰ ਜਾਗੈ ਜਮਕਾ ਡੰਡ ਮੁੰਡ ਮਹਿਲਾ ਗਿਆ, ਉਦੋਂ ਜਾਗਦਾ ਫਿਰ ਜਦੋਂ ਡੰਡਾ ਵੱਜਦਾ ਸਿਰ ਚ ਜਮਦੂਤ ਦਾ। ਮਹਾਰਾਜ ਜੀ ਅੱਗੇ ਬਚਨ ਕਰਦੇ ਨੇ, ਜਿਨ੍ਹਾਂ ਹਰ ਛੇਤੀ ਪਿਰਹੜੀ ਤਿਨ੍ਹਾਂ ਜੀ ਪ੍ਰਭ ਨਾਲੇ, ਜਿਨ੍ਹਾਂ ਦਾ ਪਿਆਰ ਹੈ ਭਾਈ ਵਾਹਿਗੁਰੂ ਨਾਲ, ਉਹ ਜੀ ਦੇ ਵਿੱਚ ਵੀ ਵਾਹਿਗੁਰੂ ਨੂੰ ਰੱਖਦੇ ਨੇ, ਉਹਦਾ ਭੈ ਵੀ ਰੱਖਦੇ ਨੇ, ਉਹਦਾ ਪ੍ਰੇਮ ਵੀ ਰੱਖਦੇ ਨੇ। ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ, ਉਹ ਜਪ ਜਪ ਕੇ ਜਿਉਂਦੇ ਨੇ ਵਾਹਿਗੁਰੂ ਜੀ ਨੂੰ, ਤੇ ਵਾਹਿਗੁਰੂ ਦੇ ਨਾਮ ਦੇ ਸਿਮਰਨ ਨੂੰ ਉਹ ਹਿਰਦੇ ਚ ਵਸਾ ਕੇ ਰੱਖਦੇ, ਸੰਭਾਲਦੇ ਆ।

ਤੋਂ ਪਰਿਕਰਮਾ ਕਰਕੇ ਆਪਣਾ ਆਪ ਵਾਰਨਾ ਉਹਨੂੰ ਘੁੰਮ ਜਾਇਆ ਕਹਿੰਦੇ ਕਹਿੰਦੇ ਜਿਹੜੇ ਸੇਵਾ ਕਰਦੇ ਨੇ ਮੇਰੇ ਮਾਲਕ ਦੀ

ਤੇ ਪਰਿਵਾਰ ਸਿਓ ਸਭ ਜਗਤ ਛਡਾਇਆ। ਉਹ ਗੁਰਮੁਖ ਆਪ ਤਾਂ ਨਾਮ ਜਪਣ ਵਾਲੇ ਛੁੱਟ ਜਾਂਦੇ ਨੇ, ਆਪਣੇ ਪਰਿਵਾਰ ਸਮੇਤ ਉਹਨਾਂ ਦੇ ਪਿੱਛੇ ਜਿਹੜਾ ਜਗਤ ਦਾ ਕੋਈ ਪ੍ਰਾਣੀ ਉਹਨਾਂ ਦੇ ਦੱਸੇ ਮਾਰਗ ਤੇ ਤੁਰਦਾ ਹੈ। ਕਹਿੰਦੇ ਉਹ ਜਗਤ ਨੂੰ ਛਡਾਉਣ ਦੀ ਸਮਰੱਥਾ ਰੱਖਦੇ, ਸਾਰਾ ਜਗਤ ਪਿੱਛੇ ਲੱਗੇ, ਸਾਰਾ ਜਗਤ ਛਡਾ ਲੈ ਕੇ ਜਾਣਗੇ। ਉਹ ਗੁਰ ਪਿਆਰਾ ਹਰ ਸੇਵਿਆ, ਗੁਰ ਧਨ ਗੁਰ ਧਨੋ। ਮਹਾਰਾਜ ਜੀ ਕਹਿੰਦੇ ਉਹ ਧੰਤਾ ਦੇ ਯੋਗ ਨੇ ਗੁਰਮੁਖ, ਜਿਨ੍ਹਾਂ ਨੇ ਵਾਹਿਗੁਰੂ ਨੂੰ ਸੇਵਿਆ, ਸੇਵਾ ਕੀਤੀ ਹੈ ਵਾਹਿਗੁਰੂ ਦੀ, ਨਾਮ ਜਪਿਆ ਹੈ, ਬਾਣੀ ਪੜ੍ਹੀ ਹੈ, ਬੰਦਗੀ ਕੀਤੀ ਹੈ। ਗੁਰ ਹਰ ਮਾਰਗ ਦੱਸਿਆ, ਗੁਰ ਪੁੰਨ ਵੜ ਪੁੰਨੋ। ਫਿਰ ਕਹਿੰਦੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਦੱਸਿਆ ਹੈ। ਜਿਹੜਾ ਪੁੰਨਾਂ ਦੇ ਵਿੱਚੋਂ ਵੱਡਾ ਪੁੰਨ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਡੁੱਬਦੇ ਨੂੰ ਸਹਾਰਾ ਦੇ ਦੇਣਾ, ਕਿਸੇ ਨੂੰ ਬ੍ਰਹਮ ਗਿਆਨ ਦੇ ਮਾਰਗ 'ਤੇ ਤੋਰ ਕੇ ਵਾਹਿਗੁਰੂ ਦੀ ਦਰਗਾਹ ਤੱਕ ਪਹੁੰਚਾ ਦੇਣਾ, ਇਸ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ। ਜੋ ਗੁਰਸਿੱਖ ਗੁਰਸੇਵ ਦੇ ਸੇ ਪੁੰਨ ਪ੍ਰਾਣੀ, ਜਨ ਨਾਨਕ ਤਿਨ ਕੋ ਵਾਰਿਆ, ਸਦਾ ਸਦਾ ਕੁਰਬਾਣੀ। ਮਹਾਰਾਜ ਜੀ ਕਹਿੰਦੇ ਉਹ ਪਵਿੱਤਰ ਪ੍ਰਾਣੀ ਨੇ, ਪੁੰਨਾਂ ਵਰਗੇ ਨੇ ਉਹ, ਜਿਹੜੇ ਗੁਰੂ ਦੀ ਸੇਵਾ ਕਰਦੇ, ਆਖੋ ਸਤਨਾਮ। ਕਹਿੰਦੇ ਜਿਹੜਾ ਸਿੱਖ ਸੇਵਾ ਕਰਦਾ ਨਾ, ਮਹਾਰਾਜ ਜੀ ਕਹਿੰਦੇ ਹਰ ਸਮੇਂ ਸੇਵਾ ਕਰਦਾ, ਕਹਿੰਦੇ ਉਹ ਪੁੰਨ ਵਰਗਾ ਜਾਣਿਆ ਕਰੋ, ਵੀ ਤੁਰਦਾ ਫੁਰਦਾ ਪੁੰਨ ਕਰਮ ਹੈ ਉਹ ਮਾਤ ਲੋਕ ਦੇ ਉੱਤੇ। ਯਾਨੀ ਕਿ ਪੁੰਨ 'ਚ ਪਤਾ ਕਿੰਨੀ ਤਾਕਤ ਹੁੰਦੀ ਹੈ। ਕਹਿੰਦੇ ਜੇ ਪੁੰਨ ਬੰਦੇ ਦੇ ਨਾਲ ਟੱਚ ਵੀ ਕਰ ਜਾਏ ਨਾ, ਤਾਂ ਵੀ ਬੰਦੇ ਨੂੰ ਜਾਂਦਾ ਜਾਂਦਾ ਵੀ ਸੁੱਖ ਦੇ ਜਾਂਦਾ। ਇਹੋ ਜਿਹੇ ਗੁਰਮੁਖ ਜੇ ਕਿਤੇ ਮਿਲ ਜਾਣ, ਸੇਵਾ ਕਰਦਿਆਂ ਉਹਨਾਂ ਦਾ ਸਹਿਯੋਗ ਮਿਲ ਜਾਏ, ਸੰਗ ਮਿਲ ਜਾਏ, ਜੀਵਾਂ ਦਾ ਭਲਾ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਮੈਂ ਤਾਂ ਆਪਣਾ ਆਪ ਵਾਰਦਾ ਉਹਨਾਂ ਤੋਂ, ਕੁਰਬਾਨ ਕਰਦਾ ਇਸੇ ਰੱਬ ਦੇ ਪਿਆਰਿਆਂ। ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ, ਹਰ ਦਰਗਹਿ ਪਹਿਨਾਈਆਂ ਹਰ ਆਪ ਗਣ ਲੱਗੀਆਂ। ਮਹਾਰਾਜ ਕਹਿੰਦੇ ਜੀਵ ਰੂਪ ਇਸਤਰੀਆਂ ਜਿਹੜੀਆਂ ਵਾਹਿਗੁਰੂ ਨੂੰ ਆਪ ਚੰਗੀਆਂ ਲੱਗੀਆਂ ਨੇ, ਉਹ ਰੂਹਾਂ ਉਹਨਾਂ ਨੂੰ ਆਪ ਮਹਾਰਾਜ ਜੀ ਨੇ ਗਲ ਨਾਲ ਲਾਇਆ, ਆਪ ਦਰਗਹਿ 'ਚ ਸਰੋਪੇ ਦਿੱਤੇ, ਸਨਮਾਨ ਦਿੱਤਾ। ਜੋ ਗੁਰਮੁਖ ਨਾਮ ਤੇ ਆਏਂਦੇ ਤਿੰਨ ਦਰਸ਼ਨ ਦੀਜੈ। ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਗੁਰਸਿੱਖ ਨਾਮ ਜਪਦੇ ਨੇ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਦਰਸ਼ਨ ਦਿੰਦੇ ਹਨ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਮ ਤਿਨਕੇ ਚਰਨ ਪਖਾਲ ਦੇ, ਧੂੜ ਕੋਲ ਕੋਲ ਪੀਜੈ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਅਸੀਂ ਉਹਨਾਂ ਦੇ ਚਰਨ ਪਖਾਲ ਦੇ, ਧੋ ਪਖਾਲਣਾ ਧੋਣ ਨੂੰ ਕਹਿੰਦੇ ਆ। ਕਹਿੰਦੇ ਉਹਨਾਂ ਦੇ ਚਰਨਾਂ ਨੂੰ ਧੋ ਕੇ ਚੰਗੀ ਤਰ੍ਹਾਂ, ਜਿਹੜੀ ਚਰਨਾਂ ਦੀ ਧੂੜ ਲੱਥੇ ਨਾ। ਮਹਾਰਾਜ ਜੀ ਗੁਰੂ ਰਾਮਦਾਸ ਜੀ ਦਾ ਇਹ ਵਚਨ ਹੈ ਕਿ ਅਸੀਂ ਉਹ ਧੂੜ ਘੋਲ ਘੋਲ ਕੇ ਪੀ ਲਈਏ ਵਾਹਿਗੁਰੂ। ਇੰਨੀ ਨਿਮਰਤਾ ਮਹਾਰਾਜ 'ਚ, ਸਾਡੇ ਗੁਰੂ 'ਚ, ਅਤੇ ਇੰਨੀ ਹੈਂਕੜ ਸਾਡੇ 'ਚ, ਉਹ ਦੀਨ ਦੁਨੀਆਂ ਦੇ ਮਾਲਕ ਜਿੱਥੇ ਕਮੀ ਨਹੀਂ ਕਿਸੇ ਚੀਜ਼ ਦੀ। ਉਹ ਕਹਿੰਦੇ ਮੈਂ ਵਾਹਿਗੁਰੂ ਦੇ ਪਿਆਰਿਆਂ ਦੇ ਚਰਨ ਧੋ ਕੇ ਪੀ ਲਵਾਂ।

ਸਾਡੀ ਕਈ ਵਾਰ ਇੰਨੇ ਚ ਹਵਾ ਬਦਲ ਜਾਂਦੀ ਹੈ। ਇੱਕ ਪਾਸੇ ਦੀਨ ਦੁਨੀਆਂ ਦੇ ਮਾਲਕ ਉਹ ਕਹਿ ਰਹੇ ਆ, ਕਹਿੰਦੇ ਹੋਵੇ ਕੋਈ ਰੱਬ ਦਾ ਪਿਆਰਾ ਚਰਨ ਧੂੜ ਘੋਲ ਘੋਲ ਕੇ ਪੀ ਲਈ। ਪਾਨ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਹੋ ਜਮ ਪਕੜ ਚਲਾਈਆਂ। ਮਰ ਕਹਿੰਦੇ ਦੂਜੇ ਪਾਸੇ ਉਹ ਨੇ ਜਿਹੜੇ ਜੀਵਨ ਗਵਾ ਰਹੇ ਨੇ, ਆਪਣਾ ਪਾਨ ਖਾ ਰਹੇ ਨੇ, ਸੁਪਾਰੀਆਂ ਖਾ ਰਹੇ ਨੇ, ਤੰਬਾਕੂ ਪੀ ਰਹੇ ਨੇ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਤਾਂ ਕਦੇ ਕੀਤਾ ਨਹੀਂ, ਨਾ ਕੋਈ ਬਚਨ ਸੁਣਿਆ। ਇੱਕ ਦਿਨ ਮੌਤ ਆ ਗਈ, ਕਹਿੰਦੇ ਮੌਤ ਪਕੜ ਕੇ ਲੈ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੌਤ ਨੇ ਐਸਾ ਪਕੜਿਆ ਜਮਦੂਤਾਂ ਦੇ ਬਸ ਪਾ ਦਿੱਤਾ। ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਤਹਾਰੇ, ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ ਹਿਰਦੇ ਚ ਟਿਕਾ ਕੇ ਜਪਿਆ, ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦੇ। ਤਿੰਨ ਜਮ ਨੇੜ ਨਾ ਆਵੇ ਗੁਰਸਿੱਖ ਗੁਰ ਪਿਆਰੇ, ਉਹਨਾਂ ਦੇ ਨੇੜੇ ਨਹੀਂ ਜਮਦੂਤ ਆਉਂਦੇ ਫਿਰ ਗੁਰਸਿੱਖਾਂ ਦੇ ਗੁਰੂ ਪਿਆਰਿਆਂ ਦੇ। ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ, ਕਿਉਂਕਿ ਵਾਹਿਗੁਰੂ ਦਾ ਨਾਮ ਏਡਾ ਵੱਡਾ ਖਜ਼ਾਨਾ ਹੈ, ਕੋਈ ਗੁਰਮੁਖੀ ਜਾਣਦਾ। ਇਹਦੀ ਚਾਬੀ ਖਜ਼ਾਨੇ ਦੀ ਹਰ ਕਿਸੇ ਕੋਲ ਨਹੀਂ। ਆਖਰ ਸਤਨਾਮ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣ। ਜਿਨ੍ਹਾਂ ਨੇ ਭਾਈ ਮਹਾਰਾਜ ਜੀ ਦਾ ਮਿਲਾਪ ਹਾਸਲ ਕੀਤਾ ਨਾ, ਉਹ ਆਨੰਦ ਮਾਣਦੇ ਆ। ਸਤਿਗੁਰ ਦਾਤਾ ਕੀ ਹੈ, ਕਹਿੰਦੇ ਸਤਿਗੁਰੂ ਤਾਂ ਪਹਿਲਾਂ ਹੀ ਦਾਤਾ ਆਖਿਆ ਜਾਂਦਾ। ਤੁਸ ਕਰੇ ਪਸਾਓ, ਖੁਸ਼ ਹੋ ਕੇ ਦਾਤਾ ਦੇ ਦਿੰਦਾ, ਬਸ ਬੜੀ ਛੇਤੀ ਖੁਸ਼ ਹੁੰਦੇ ਨੇ ਮਹਾਰਾਜ ਜੀ। ਸਾਨੂੰ ਬਸ ਕੋਈ ਵਿਧੀ ਨਹੀਂ ਆਉਂਦੀ ਹੁੰਦੀ, ਤਾਂ ਅਸੀਂ ਧੱਕੇ ਜੇ ਖਾਂਦੇ ਰਹਿੰਦੇ ਹਾਂ। ਜੇ ਕੋਈ ਵਿਧੀਵਤ ਕਾਰਜ ਕਰੀਏ, ਕਿਸੇ ਨੂੰ ਤੰਗ ਹੋਣ ਦੀ ਲੋੜ ਨਹੀਂ।

ਆਪਣਾ ਆਪ ਪਾਲਣਾ ਚਾਹੁੰਦੀ ਹਾਂ ਮੈਂ। ਮਹਾਰਾਜ ਜੀ ਕਹਿੰਦੇ ਜੀਵ ਰੂਪ ਇਸਤਰੀ ਕਹਿੰਦੀ ਹੈ ਜਿਹਨਾਂ ਸਤਿਗੁਰਾਂ ਨੇ ਨਾਮ ਦਿੱਤਾ ਹੈ। ਸੋ ਧੰਨ ਗੁਰੂ ਸਾਵਾਸ ਹੈ ਹਰ ਦੇ ਸੁਨੇਹਾ, ਉਹ ਗੁਰੂ ਹੀ ਧੰਨ ਨੇ ਸਾਵਾਸ ਨੇ ਜਿਹੜੇ ਸਾਨੂੰ ਭਟਕਦੇ ਜੀਵਾਂ ਨੂੰ ਵਾਹਿਗੁਰੂ ਦਾ ਸੁਨੇਹਾ ਦਿੰਦੇ।

ਨੂੰ ਸਰੀਰ ਨੂੰ ਆਨੰਦਿਤ ਹੋ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ। ਗੁਰੂ ਸਾਹਿਬ ਜੀ ਦੀ ਰਸਨਾ ਜਦੋਂ ਬੋਲਦੀ ਹੈ ਅੰਮ੍ਰਿਤ ਬੋਲਦੀ। ਕਿਉਂ? ਕਿਉਂਕਿ ਉਹ ਨਾਮ ਦੇ ਰੰਗ ਚ ਰੰਗੀ ਹੋਈ ਰਹੀ ਹੈ ਹਰ ਸਮੇਂ।

ਵਸਿਆ ਹੋਇਆ। ਕਈ ਵਾਰ ਇਹ ਬਚਨ ਆ ਚੁੱਕੇ ਆ ਪਿਛਲੇ ਇੱਕ ਮਹੀਨੇ ਦੇ ਵਿੱਚ, ਗੁਰਮੁਖ ਰਸਨਾ ਤੇ ਨਾਮ, ਰਸਨਾ ਤੇ ਅੰਮ੍ਰਿਤ ਵਰਸਦਾ ਹੈ।

ਉਸ ਉੱਤੇ ਸਿੱਧ ਹੁੰਦਾ ਰਹਿੰਦਾ ਆਪਣੇ ਆਪ। ਮਹਾਰਾਜ ਸਾਹਿਬ ਜੀ ਅੱਗੇ ਬਚਨ ਕਰਦੇ ਹਨ, ਭਾਈ ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿਨਾਂ ਭੁੱਖ ਸਭ ਜਾਵੇ। ਜਿਨ੍ਹਾਂ ਸਿੱਖਾਂ ਨੇ ਬਚਨ ਨੂੰ ਸੁਣ ਕੇ ਮੰਨ ਲਿਆ ਉਹਨਾਂ ਦੀ ਸਾਰੀ ਭੁੱਖ ਚਲੀ ਗਈ ਹੈ ਭਾਈ।

ਜਿਹੜਾ ਸਤਿਗੁਰੂ ਸਾਹਿਬ ਜੀ ਉਹ ਬਹੁਤ ਉੱਚਾ ਹੈ। ਉਹਦੀ ਪ੍ਰਾਪਤੀ ਲਈ ਕਿਹੜੇ ਮਾਰਗ ਤੇ ਆਪ ਜੀ ਆਖੋਗੇ, ਕਿਵੇਂ ਜਾਈਏ ਮਹਾਰਾਜ, ਕਿੱਥੋਂ ਖਰਚ ਲਈਏ, ਜਿਹੜਾ ਖਰਚ ਖਰਚਦੇ ਆ ਰਾਹ ਦੇ ਵਿੱਚ, ਤੁਹਾਡਾ ਰਸਤਾ, ਤੁਹਾਡੇ ਦਰਸ਼ਨ ਦਾ ਰਸਤਾ ਸੁਖਾਲਾ ਹੋ ਜਾਏ, ਹਰ ਖਰਚ ਲੈ ਜਾਈਏ ਮਹਾਰਾਜ ਜੀ ਨੇ ਕਿਹਾ। ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵੜਦਾਣੇ, ਜਿਨ੍ਹਾਂ ਗੁਰਮੁਖਾਂ ਨੇ ਮਹਾਰਾਜ ਜੀ ਆਪ ਜੀ ਨੂੰ ਜਪਿਆ, ਉਹ ਬੜੇ ਵੱਡੇ ਤਕੜੇ ਸਾਹੂਕਾਰ ਹੋ ਗਏ ਨੇ। ਹੱਕ ਸਤਨਾਮ ਭਾਵ ਨਾਮ ਦੇ ਖਜ਼ਾਨਿਆਂ ਨਾਲ ਲਵਾ ਲਾ ਭਰੇ ਪਏ ਨੇ। ਉਹ ਦੁਨਿਆਵੀ ਸ਼ਾਹੂਕਾਰ ਤਾਂ ਉਹੀ ਹੁੰਦੇ ਨੇ ਵਿਚਾਰੇ। ਹੋ ਸਤਿਗੁਰ ਕਹੋ ਸਦ ਵਾਰਿਆ ਗੁਰਬਚਨ ਸਮਾਣੇ, ਕਹਿੰਦੇ ਮੈਂ ਤਾਂ ਸਤਿਗੁਰੂ ਤੋਂ ਬਲਿਹਾਰ ਜਾਂਦਾ।

ਆਪ ਹੀ ਬਹੁ ਰੰਗਾਂ ਚ ਰਹਿਣ ਵਾਲਾ ਹੈ। ਜੋ ਤਿਸ ਭਾਵੈ ਨਾਨਕਾ ਸਾਰੀ ਗੱਲ ਚੰਗੀ। ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਜੋ ਉਹਨੂੰ ਪਾਉਂਦੀ ਹੈ ਨਾ ਬਸ ਉਹੀ ਗੱਲ ਚੰਗੀ ਹੈ। ਜਿਹੜਾ ਕੰਮ ਉਹਨੂੰ ਪਾਉਂਦਾ ਉਹ ਚੰਗਾ, ਬਸ ਜਿਹੜੀਆਂ ਚੀਜ਼ਾਂ ਉਹਨੂੰ ਨਹੀਂ ਪਾਉਂਦੀਆਂ ਨਾ ਮੈਨੂੰ ਚੰਗੀਆਂ ਹੀ ਨਹੀਂ ਲੱਗਦੀਆਂ ਉਹ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖੀਮਾ ਸ਼ਬਦ ਥੋੜ੍ਹਾ ਜ਼ਿਆਦਾ ਵੱਡਾ ਸੀ ਅਤੇ ਚੱਲਦੀ ਵਿਚਾਰ 'ਚ ਇਹ ਵੀ ਕੋਸ਼ਿਸ਼ ਰਹਿੰਦੀ ਆ ਵੀ ਚਾਹੇ ਅੱਖਰੀ ਅਰਥੀ ਕਰੀਏ ਗੱਲ ਤਾਂ ਖੁੱਲ੍ਹਣੀ ਚਾਹੀਦੀ ਹੈ ਨਾ, ਹੁਕਮ ਕੀ ਆ ਰਿਹਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖੀਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ।

ਸੱਜੇ ਪੰਜ ਸਭ ਤਿਤ ਘਰ ਸੁਭਾਗੈ ਕਲਾ ਜਿਤ ਘਰ ਧਾਰੀਆ ਪੰਜ ਦੂਤ ਦੁਬਾਸ ਕੀਤੇ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਨਾਹ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਗੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤ ਆਵਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦਗੀ ਪੈਜ ਪੰਥ ਕੀ ਜੇ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਯੁਗ ਯੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਹਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਰਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਬਖਸ਼ਿਸ਼ ਹੋਏ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਬੋੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾ ਮਨ ਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਸੰਗਤ ਦੀ ਹਾਜ਼ਰੀ ਤੇ ਲਪੇਟਾ ਕੇ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਜੜ੍ਹ ਦੀ ਗੱਲਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਜੜ੍ਹ ਦੀ ਗੱਲ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਅਭਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲ ਵਾਲੀ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਅਗਰਮਸਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ ਜਿਨਾ ਹਰ ਸੇਤੀ ਬਿਰਹੜੀ ਤਿਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁੰਮ ਜਾਇਆ

ਗੁਰ ਧੰਨੋ, ਗੁਰ ਹਰ ਮਾਰਗ ਦੱਸਿਆ, ਗੁਰ ਪੁੰਨ ਵੱਡ ਪੁੰਨੋ, ਜੋ ਗੁਰਸਿੱਖ ਗੁਰ ਸੇਵਦੇ ਸੇ ਪੁੰਨ ਪਰਾੜੀ, ਜਨ ਨਾਨਕ ਤਿਨ ਕੋ ਵਾਰਿਆ, ਸਦਾ ਸਦਾ ਕੁਰਬਾਣੀ, ਗੁਰਮੁਖ ਸਖੀ

ਗੁੜ ਘੋਲ ਘੋਲ ਪੀਜੈ, ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜਮ ਪਕੜ ਚਲਾਈਆਂ।

ਹਰ ਚਲੈ ਜਾਈਐ ਜਿਨ ਗੁਰਮੁਖ ਹਰ ਆਰਾਧਿਆ ਸੇ ਸ਼ਾਹ ਵਡਦਾਣੇ ਔ ਸਤਿਗੁਰ ਕੋ ਸਦ ਵਾਰਿਆ ਗੁਰ ਬਚਨ ਸਮਾਣੇ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ

ਵਾਹਿਗੁਰੂ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ। ਗੁਰੂ ਮਹਾਰਾਜ ਜੀ ਕਿਰਪਾ ਕਰਨ ਆਪ ਇਸ ਨੂੰ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਆਮਦਾਨ ਬਖਸ਼ਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਵੀਰਵਾਰ ਵਾਲੇ ਦਿਨ ਆ ਰਹੇ ਹਨ। ਵੀਰਵਾਰ ਦੇ ਸ਼ਾਮ ਦੀਵਾਨ ਅਤੇ ਐਤਵਾਰ ਦੇ ਵਿਸ਼ੇਸ਼ ਦੀਵਾਨ ਜੋ ਕਿ ਸ਼ੁੱਕਰਵਾਰ ਨੂੰ ਸੰਗਤਾਂ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਐਤਵਾਰ ਸਵੇਰੇ 10 ਭੋਗ ਪੈਣਗੇ, ਐਤਵਾਰ ਵਿਸ਼ੇਸ਼ ਦੀਵਾਨ ਸਬੰਧ ਸਾਜਣਗੇ ਹਾਜ਼ਰੀਆਂ ਭਰਨੀਆਂ ਜੀ, ਅਤੇ ਅਖੰਡ ਕੀਰਤਨ ਸਮਾਗਮ ਸਾਲਾਨਾ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵੀਰਵਾਰ ਤੋਂ ਲੈ ਕੇ ਐਤਵਾਰ ਸਾਜ ਰਹੇ ਹਨ। ਐਤਵਾਰ ਸ਼ੁੱਕਰਵਾਰ ਦੇ ਸਵੇਰ ਸ਼ਾਮ ਦੀਵਾਨ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਹੋਣਗੇ ਰਹਿਣ ਸਭਾਈ। ਸ਼ਨੀਵਾਰ ਨੂੰ ਸਾਰੀ ਰਾਤ ਫਰੀਮੌਂਟ ਗੁਰਦੁਆਰਾ ਸਾਹਿਬ ਹੋਵੇਗੀ, ਅਤੇ ਵੀਰਵਾਰ ਸ਼ਾਮ ਨੂੰ ਅਤੇ ਸ਼ਨੀਵਾਰ ਸਵੇਰ ਦੇ ਦੀਵਾਨ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਟਰੇਸੀ ਵਿਖੇ ਹੋਣਗੇ। ਸ਼ਨੀਵਾਰ ਨੂੰ ਸਵੇਰੇ 10 ਵਜੇ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਸ਼ਨੀਵਾਰ ਨੂੰ ਜਿਨ੍ਹਾਂ ਪੁਰਾਣੇ ਗੁਰੂ ਵਾਲੇ ਬੰਨਾ ਹੈ ਉੱਥੇ ਨਾਮ ਲਿਖਾ ਸਕਦਾ ਹੁਣ ਅਖੰਡ ਪਾਠ ਸਾਹਿਬ ਪਰਿਵਾਰ ਨੂੰ ਪ੍ਰਾਰੰਭ ਹਨ। ਭੋਗ ਦੇ ਸਲੋਕਾਂ ਰਾਹੀਂ ਪੁੱਤਰਬਾਣੀ ਨਾਲ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ, ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾਂ ਪੁਰੀਆਂ।

ਕੋ ਬੁਝੈ ਹੋਵੈ ਸਚਿਆਰ, ਧਵਲੈ ਉਪਰ ਕਿਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਗੁੜੀ ਕਲਾਮ, ਇਹੋ ਲੇਖਾ ਲਿਖ ਜਾਣੇ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲਿਓ ਰੂਪ, ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਇੱਕ ਕਵਾਓ, ਤਿਸ ਤੇ ਹੋਏ ਲੱਖ ਦਰੀਆਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੁਰ ਮੁਹ ਪਖ ਸਾਰ, ਅਸੰਖ ਮੋਨ ਲਿਵ ਲਾਇ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੱਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫੇਰਾਹੇ, ਅਸੰਖ ਮਲੇਸ਼ ਮਲ ਪਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹਾ, ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ, ਜੇ ਫੁਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਮੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੂਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੈ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮ।

0: ਭਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੇ ਪਾਇਆ ਸਹਿਬ ਸੇਤੀ ਮਨ ਵਜਿਆ ਵਧਾਈਆ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਉੱਤੇ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸਵਾਮੀ ਸੋਕੋ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੁਭਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਹਾ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਨ ਭੁੱਖਾ ਸਾ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਨ ਇੱਛਾ ਸਾ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਤ ਕਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਦਵਸ ਕੀਤੇ ਕਾਲ ਘੰਟਕ ਮਾਰਿਆ ਤੁਰ ਕਰਮ ਪਾਇਆ ਤੋਜਣ ਕੋ ਸੁਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖਵਾ ਤਿਤ ਕਰ ਅਣਹਦ ਵਾਜੇ ਸਾਚੀ ਲਿਵੇ ਬਿਦੈ ਨਮਾਣੀ ਦੇਹ ਨਮਾਣੀ ਲਿਵੇ ਭਜ ਕਿਆ ਕਰੇ ਵਿਚਾਰਿਆ ਤੁਦ ਬਾਦ ਸਮਰਥ ਕੋਇ ਨਾਹੀਂ ਕਿਰਪਾ ਕਰ ਬਨਵਾਰਿਆ ਇਸ ਨੂੰ ਹੋਰ ਥਾਂ ਨਾਹੀਂ ਸ਼ਬਦ ਲਾ ਸੁਵਾਰਿਆ ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰੇ ਅੰਦਰ ਜਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤੇ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੁੱਲੇ ਫਿਰੇ ਦਹ ਦਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਾਇਆ ਨਿਰਮਾ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਕਤ ਕਰੇ ਕਹਾਣੀ ਕਤ ਕੇਰੀ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥੋ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੇ ਕੰਨੇ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਨੀ ਜਨਿਤ ਪਰਮ ਭੋਲਾ ਆ ਮਾਇਆ ਤੇ ਮੋਹਣੀ ਜਿੰਨੇ ਕੀਤੀ ਮਾਇਆ ਤੇ ਮੋਹਣੀ ਤਿੰਨੇ ਕੀਤੀ ਜਿਨ ਠਗੋਲੀ ਪਾਇਆ ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਇ ਕਿਨੇ ਨਾ ਪਾਇਆ ਏ ਮਨ ਮੇਰਿਆ ਤੂੰ ਸਦਾ ਸੱਚ ਸੰਭਾਲੇ ਕੁਟੁੰਬ ਜੇ ਤੂੰ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੁੱਲ ਨਾ ਕਿਚੇ ਜਿਤ ਅੰਤ ਪਛੋਤਾਈਏ ਸਤਿਗੁਰ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੋਂ ਜਨਾਏ ਜੀ ਜੰਤ ਸਭ ਖੇ ਤੇਰਾ ਕਿਆ ਕੂ ਅੱਖ ਵਿਖਾਣੇ ਆਖੇ ਤੇ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜੇ ਸੁਮ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰਸਨ ਆਇਆ ਲਾਭ ਲੋਭ ਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁਟਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਾਲੀ ਭਗਤਾ ਕਈ ਬਿਖ ਮਾਰਨ ਚਰਨਾ ਲਾਭ ਲੋਭ ਹੰਕਾਰ ਤਾ ਤਿਸਨਾ ਬਹੁਤ ਨਾਹੀ ਬੋਲਣਾ ਖੰਨਿਆ ਦੇਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦਿ ਜਨਿਆਪ ਤਜਾ ਵਸਨਾ ਸਮਾਨੀ ਕਹੇ ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ ਜਿਉਂ ਤੂੰ ਚਲਾਵੇ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਵੇ ਤਿਵੇ ਚੱਲਣਾ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿੰਨਾ ਮਿਲਾਏ ਸੇ ਹਰ ਹਰ ਸਦਾ ਤਿਹਾਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵੇ ਇਹ ਸੋਲਾ ਸਭ ਸੁਹਾਵਾਂ ਸਬਦੋ ਸੁਹਾਵਾਂ ਸਦਾ ਸੋਲਾ ਸਤਿਗੁਰੂ ਸੁਣਾਇਆ ਇਹੋ ਤਿਨਕੇ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਲਾ ਸਤਿਗੁਰੂ ਸੁਣਾਇਆ ਪਿਤ ਹੋਏ ਸੇਜਨਾ ਜਿਨੀ ਹਰ ਤਿਆਇਆ ਹਰ ਤਿਆਇਆ ਪਿਤ ਹੋਏ ਗੁਰਮੁਖ ਜਿਨੀ ਤਿਆਇਆ ਪਵਿੱਤ ਮਾਤਾ ਪਿਤਾ ਪੁੱਖ ਕੁਟੁੰਬ ਸਭ ਸੋ ਪਿਤ ਸੰਗਤ ਸੁਭਾਇਆ ਕਹਿੰਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਿਤ ਜਿਨੀ ਗੁਰਮੁਖ ਹਰ ਹਰ ਤਿਆਇਆ ਕਰਮੀ ਸਹਿਜ ਨਾ ਉਪਜੇ ਬਿਨ ਸਹਿਜ ਸਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕੁਮਾਏ ਸਹਿਸਾ ਜੀਅ ਮਲੀਨ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਸਾ ਇਹ ਜਾਏ ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਤੇ ਮੈਲੇ ਤਿੰਨੀ ਜਨਮ ਜੋਏ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਨ ਮਨੋ ਵਸਾਰਿਆ ਵੈਦਾਂ ਮੈਂ ਨਾਮ ਤੋਂ ਸੋ ਸੁਣਨ ਨਾਈ ਫਿਰੋ ਜੋ ਬਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲੱਗੇ ਤਿੰਨੀ ਜਨਮ ਜੋਏ ਹਾਰਿਆ

ਸੋਏ ਪਹੁੰਚੇ ਨਾਹੀ ਮਸਾ ਸਤ ਸਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇ ਬੰਜਾਰੇ ਕਹੇ ਨਾਨਕ ਜਨਮ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤੇ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪੰਨੇ ਗੁਰਬਿਨ ਅਵਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵਿਵੇਕਿਆ ਜਾਏ ਅਨੇਕ ਅਜੂਨੀ ਪਰਮਾ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤੇ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਸੰਗ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਹੈ ਕੱਚੀ ਬਾਣੀ ਬਾਣੀ ਤੇ ਕੱਚੀ ਸਤਿਗੁਰੂ ਬਾਜੋ ਬਾਣੀ ਤੇ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਨ ਕਾ ਹਿਲਾਇਆ ਮਾਇਆ ਬੋਲਣ ਪੈ ਰਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਗਾ ਇਹੋ ਅਸੁਹਾਓ ਇਹੋ ਅਸਮਾਓ ਸ਼ਬਦ ਸਿਹਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸੂ ਦੇਹ ਬਜਾਏ ਕਹੇ ਨਾਨਕ ਸ਼ਬਦ ਰਤਨ ਹੀਰਾ ਜਿੱਤ ਚੜਾਓ ਸੇਵ ਸਖਤ ਆਪ ਪਾਏ ਕੇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜੈਸੋ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰ ਸਾਤਰ ਪੁੰਨ ਭਾਵ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰ ਬਾਜੋ ਤੱਤੇ ਸਾਰ ਨਾ ਜਾਣੀ ਤੇ ਗੁਣੇ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣ ਵਿਆਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਆਂਦਨ ਹਰ ਲਿਵ ਲਾਗੇ ਜਾਗਤ ਰਹਿਣ ਵਿਆਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋਂ ਕਿਉਂ ਵਸਾਰੀਏ ਵਡਦਾਤਾ ਜੇ ਅਗਨ ਮੈਂ ਹਾਰ ਪਹੁੰਚਾਏ ਉਸਨੂੰ ਕਿਹਾ ਪੋ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਏ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕ ਵਰਦਾਤਾ ਸੋ ਕੋ ਮਨੋ ਵਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਿਸ਼ਨਾ ਮਾਇਆ ਅਗਨ ਵਰਤਾਇਆ ਇਹ ਮਾਇਆ ਜਿਤ ਹਰ ਵਿਸੇ ਮੋਪ ਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੇ ਜਿਨ੍ਹਾਂ ਲਿਵ ਲਾਗੇ ਤਿੰਨੇ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲਾਏ ਐਸਾ ਸਤਿਗੁਰੂ ਜੇ ਮਿਲੇ ਤਿਸੂ ਸਿਰ ਸੁਪੇ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਨਾ ਪੱਲੇ ਪਾਏ ਹਰ ਰਾਸ ਮੇਰੀ ਮਨ ਮੰਜਾਰਾ ਹਰ ਰਾਸ ਮੇਰੀ ਮਨ ਮੰਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ

ਵੰਜਾਰਾ ਏ ਰਸਨਾ ਤੂੰ ਅਣ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨ ਤਿਸਨ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਸਾਏ ਕਹੇ ਨਾਨਕ ਹੋਰ ਅਣ ਰਸ ਸਭ ਵਿਸੇ ਜਾਂ ਹਰ ਵਸੇ ਮਨ ਆਏ ਏ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਵਾ ਚਲਤ ਨਤਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਭਰਾ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਖ ਦੂਬ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪੇ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਸੁਪੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ ਕੇ ਕਰ ਕਮਾਇਆ ਤੋ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸੋ ਚਿਤ ਲਾਇਆ ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋ ਤਰੀ ਹਰ ਬਿਨ ਅਵ ਨਾ ਦੇਖੋ ਕੋਈ ਹਰ ਬਿਨ ਅਵ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੇ ਸੰਸਾਰ ਤੁਮ ਦੇਖਦੇ ਇਹ ਹਰ ਘਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਏ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦਿਸ਼ਟ ਹੋਈ ਏ ਸਰਵਣੋ ਮੇਰਿਓ ਸੱਚ ਸੁਨੇ ਨੌ ਪਠਾਏ ਸੱਚ ਸੁਨੇ ਨੌ ਪਠਾਏ ਸਰੀਰ ਲਾਇ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾ ਸੁਣੋ ਪਵਿੱਤਰ ਹੋਵ ਸੱਚ ਸੁਨੇ ਨੌ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਣ ਵਜਾਇਆ ਵਾਜਾ ਪਹੁਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀਕ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਵ ਨਾਵ ਨਿਦ ਤਿਹਦਾਂਤ ਨਾ ਜਾਹੀ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਣ ਵਜਾਇਆ ਇਹੋ ਸੱਚਾ ਸੋਲਾ ਸੱਚੇ ਕਰ ਗਾਵੋ ਗਾਵਤ ਸੋਲਾ ਕਾ ਸੱਚ ਜਿੱਥੇ ਸਦਾ ਸੱਚ ਤਿਆਵੇ ਸੱਚੋ ਤਿਆਵੇ ਜਾ ਤੁਧ ਪਾਵੇ ਗੁਰਮੁਖ ਜਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਜਿਸ ਪਖਸੇ ਸੋਜਨ ਪਾਏ ਕਹੇ ਨਾਨਕ ਸੱਚ ਸੋਲਾ ਸੱਚੇ ਘਰ ਗਾਵੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮਪਰਾ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਸੇ ਪੂਰੇ ਗੁਰ ਤੇ ਜਾਣੀ

0: ਸੁਣਤ ਪਨੀਤ ਕਹਿਤੇ ਪਵਿੱਤ ਸਤਿਗੁਰ ਭਰਪੂਰੇ ਬਲਵੰਤ ਨਾਨਕ ਗੁਰਚਰਨ ਲਾਗੇ ਵਾਚੇ ਅਣਾ ਤੁਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਦਾਸ ਜੀਓ।

एक ओंकार वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुर नानक लई त्याए फिर अंगद गुर ते अमरदास रामदास हुई सहाय अर्जुन हर गोबिंद नाम सिमरो श्री हर राय श्री हर कृष्ण त्याई है जिस रुठे सब दुख जाए तेग बहादुर सिमरिया कर नाउ निध्या वैताए सब थाई हुए सहाय दसवें पातशाह श्री गुरु गोबिंद सिंह साहिब जी सब थाई हुए सहाय दसा पातशाहिया की जोत साहिब श्री गुरु ग्रंथ साहिब जी दे पाठ दीदार का ध्यान करके बोलो जी पंजा प्यारिया चौं साहबजादिया चालिया मुक्तिया हठिया जपिया तपिया जिन्हें नाम जपिया बन छकिया देख चलाई तेग बाही दे के अंड किता तेना प्यारिया सज्यारियां दी कमाई दा ध्यान करके बोलो जी जिन्हां सिंह सिंगणियां ने धर्मे सीस दिते बंद बंद कटवाए खुपरियां लवाईयां चरखड़ियां ते चढ़े आरिया नाल चराए गए गुरद्वारियां दी सेवा लई कुर्बानियां कीतियां धर्म नहीं आ रहा सिखी केसां सवासां संग निभाई ते इन्हां दी कमाई दा ध्यान करके बोलो जी पंजां तख्तां सरबत गुरद्वारियां दा ध्यान करके बोलो जी प्रथमे सरबत खालसा जी की अरदास है जी सरबत खालसा जी को ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਮੁਖਸ਼ਰੀ ਮਾਣਿਆ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਕ ਸੇਵਕ ਪਰਿਵਾਰ ਸਮੂਹ ਰੰਧਾਵਾ ਪਰਿਵਾਰ ਵੱਲੋਂ ਸਰਦਾਰ ਰਜਿੰਦਰ ਸਿੰਘ ਜੀ ਦੀ ਸਾਲਾਨਾ ਮਿੱਠੀ ਯਾਦ ਮਨਾਉਂਦਿਆਂ ਹੋਇਆਂ ਆਪ ਦੇ ਚਰਨ ਪਰਸਾਂ ਤੁਰਕੀ ਬਾਣੀ ਦੇ ਪ੍ਰਸਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਆਪ ਜੀ ਨੇ ਬਖਸ਼ਾਂ ਕੀਤੀਆਂ ਸੰਪੂਰਨਤਾਵਾਂ ਹੋਈਆਂ ਕਿਰਪਾ ਕਰਨੀ ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਇਸ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ ਭਾਣ ਅਮਨ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤ ਦਾਤਾਂ ਬਖਸ਼ਣੀਆਂ ਪਰਿਵਾਰ ਵੱਲੋਂ ਇਸ ਸੰਬੰਧ ਆਪ ਜੀ ਨੂੰ ਸੁਣਨ ਵਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਪ੍ਰਸ਼ਾਦ ਵਰਤਾਉਣ ਦੀ ਆ ਗਿਆ ਸ਼ਿਵਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਤੇ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ਵਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਨਾਮ ਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਸਤਨਾਮ

ਪੰਜਵਾਂ ਘਰ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਅਰਾ ਦੀਨ ਰੂਪ ਅਨੁਰੂਪ

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਸੇਵਕ ਪਰਿਵਾਰ ਸਰਦਾਰ ਸਮੂਹ ਰੰਧਾਵਾ ਪਰਿਵਾਰ ਵੱਲੋਂ ਸਰਦਾਰ ਰਜਿੰਦਰ ਸਿੰਘ ਜੀ ਦੀ ਸਾਲਾਨਾ ਬਰਸੀ ਮਨਾਉਂਦਿਆਂ ਹੋਇਆਂ ਪਰਿਵਾਰ ਵੱਲੋਂ ਗੁਰੂ ਮਹਾਰਾਜ ਚਰਨ ਪਰਸੇ ਗਏ ਤੁਰਕੀ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਸੰਪੂਰਨ ਤਾਵਾਂ ਹੋਈਆਂ ਵਿਛੜੀ ਆਤਮਾ ਵਾਸਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸੰਗਤੀ ਰੂਪ ਵਿੱਚ ਅਰਦਾਸ ਬੇਨਤੀ ਹੈ ਗੁਰੂ ਮਹਾਰਾਜ ਚਰਨਾਂ 'ਚ ਅਤੇ ਗੁਰੂ ਮਹਾਰਾਜ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਹਨ। ਗੁਰੂ ਮਹਾਰਾਜ ਕਿਰਪਾ ਕਰਨ ਵਿਛੜੀ ਆਤਮਾ ਚਰਨਾਂ 'ਚ ਨਿਵਾਸ ਬਖਸ਼ਣ ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਾਪਤ ਰੱਖਣ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨ। ਹੁਣ ਗੁਰੂ ਮਹਾਰਾਜ ਪਵਿੱਤਰ ਸਰੂਪ ਦੇ ਸੁਖਾਸਨ ਹੁਣ ਗੁਰੂ ਮਹਾਰਾਜ ਆਪਣੇ ਅੰਜਨ ਸਥਾਨ 'ਤੇ ਜਾਣਗੇ। ਉਪਰੰਤ ਜੋ ਪਰਿਵਾਰ ਨੂੰ ਹੁਕਮ ਹੋਇਆ ਉਪਰੰਤ ਦਰਬਾਰ ਹਾਲ ਵਿੱਚ ਥੋੜ੍ਹੇ ਸਮੇਂ ਵਾਸਤੇ ਸ਼ਬਦ ਕੀਰਤਨ ਆਪ ਜੀ ਨੇ ਇਸੇ ਤਰ੍ਹਾਂ ਜੁੜੇ ਰਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਮਾਤਮਾ ਚਿੰਨ੍ਹ ਦੇ ਸਮਝਾਉਣ ਵਾਸਤੇ ਰੱਖੇ ਤੇਰਾ ਵਾਸਤੇ ਆ ਗਿਆ।
0: ਪਿਆਰੇ ਮੇਰਾ ਜਨਾ ਮੈਂ ਤੇਰਾ ਨਾਮ ਜਿੰਦਾ ਨਾਨਕ ਨਾਮ ਤੇਰੇ ਬਾਣੇ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਮ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਕਰਨਾਉ ਨਿਧਿਆ ਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ, ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵਿਣ ਛਕਿਆ ਦੇਗ ਚਲਾਈ, ਤੇਗ ਵਾਹੀ ਦੇ ਕੇ ਅੰਡ ਗੀਤਾ ਦਿਨ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਬੋਲੋ ਜੀ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਦਰਗੇ। ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ। ਬੋਲੋ ਜੀ, ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤਾ ਵੈ ਚਿਤੇ ਅਮਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਛਾ ਰਿਆਇਤ, ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਾਰੇ ਖਾਲਸਾ ਜੀ ਕੇ ਬੋਲ ਬਾਰੇ। ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਦਾ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨੇ ਮਾਣਿਆ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦਰਕੇ ਸੇਵ ਪਰਿਵਾਰ, ਸਮੂਹ ਰੰਧਾਵਾ ਪਰਿਵਾਰ ਵੱਲੋਂ ਸਰਦਾਰ ਰਜਿੰਦਰ ਸਿੰਘ ਜੀ ਦੀ ਸਾਲਾਨਾ ਮਿੱਠੀ ਯਾਦ ਮਨਾਉਂਦਿਆਂ ਹੋਇਆਂ, ਆਪ ਚਰਨ ਪਰਸਦਿਆਂ ਹੋਇਆਂ, ਤੁਰਕੀ ਬਣ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਸਨ, ਸੰਪੂਰਨ ਤਾਂ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸ਼ਬਦ ਕੀਰਤਨ ਹੋਏ, ਛੇ ਪੌੜੀ ਨੰਦ ਸਾਹਿਬ ਜੀ ਕੇ ਗਾਇਨ ਹੋਏ, ਸਮੁੱਚੀਆਂ ਸੇਵਾ ਮਨਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਵਾਂ ਸਿਸਮਤ ਬਖਸ਼ਣੀ, ਵਿਛੜੀ ਆਤਮਾ ਨੂੰ ਚਰਨਾ ਚਨਵਾਸ ਬਖਸ਼ਣਾ, ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਾਰਥਨਾ ਕੇ ਭਾਣਾ ਮੰਦ ਬਲ ਬਖਸ਼ਣਾ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕੇ ਲਦਾਤਾ ਬਖਸ਼ਣੇ, ਪਰਿਵਾਰ ਸਮਤ ਆਪ ਜੀ ਦੇ ਹਜ਼ੂਰ ਦੇਖ ਸੱਚ ਕੇ ਹਾਜ਼ਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ, ਬਖਸ਼ਬ ਕੀਰਤਨ ਜੀ ਕੀ ਅਰਦਾਸ, ਸ਼੍ਰੀ ਪੰਡਿਤ ਸਾਹਿਬ ਜੀ ਕੀ ਅਰਦਾਸ, ਭੁਲਚੁੱਕ ਮਾਫ਼ ਕਰਨੀ, ਸੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ, ਬਖਸ਼ੋ ਲਾਜ ਸ੍ਰੀ ਮੁਖਵਾਕ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਬਲਾ।

ਵਾਹਿਗੁਰੂ ਸਾਹਿਬ ਜੀਓ ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ ਤੋ ਨਾਨਕ ਮਨ ਭਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਲਕੰਤ ਪਛਾਣਾ ਦੀਨ ਦਰ ਦੁੱਖ ਪੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਧ ਸੁਖ ਹੋਟਲ ਗੁਰਸੇਵੀ ਹੈ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਜੁਗਾ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਜ਼ੂਰੀ ਚੁੜ ਬੈਠੀ ਸਾਧ ਸੰਗਤ ਜੀ ਸੇਵਕ ਪਰਿਵਾਰ ਸਮੂਹ ਰੰਧਾਵਾ ਪਰਿਵਾਰ ਵੱਲੋਂ ਸਰਦਾਰ ਰਜਿੰਦਰ ਸਿੰਘ ਜੀ ਦੀ ਸਾਲਾਨਾ ਮਿੱਠੀ ਯਾਦ ਮਨਾਈ ਗਈ। ਗੁਰੂ ਮਹਾਰਾਜ ਦੇ ਚਰਨ ਪਸਦਿਆਂ ਪਰਿਵਾਰ ਵੱਲੋਂ ਤੁਰਕੀ ਬਾਣੀ ਦੇ ਪ੍ਰਸੰਨ ਰੂਪ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਅੱਜ ਸਵੇਰੇ ਸੰਪੂਰਨਤਾਵਾਂ ਹੋਈਆਂ ਹਨ ਅਤੇ ਨਾਲ ਹੀ ਸ਼ਬਦ ਕੀਰਤਨ ਹੋਏ। ਸਮੂਹ ਸੰਗਤ ਵੱਲੋਂ ਵਿਛੜੀ ਆਤਮਾ ਦੀ ਕਲਿਆਣਤਾ ਵਾਸਤੇ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸੰਗਤ ਵੱਲੋਂ ਪਰਿਵਾਰ ਦੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਹੋਈਆਂ। ਗੁਰੂ ਮਹਾਰਾਜ ਨੇ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਹਨ। ਗੁਰੂ ਮਹਾਰਾਜ ਕਿਰਪਾ ਕਰਨ ਵਿਛੜੀ ਆਤਮਾ ਚਰਨਾਂ ਸਦੀਵ ਕਾਲ ਨਿਵਾਸ ਬਖਸ਼ਣ। ਸਿਮਰਨ ਪਰਿਵਾਰ ਦੇ ਸਿਰ 'ਤੇ ਮਿਹਰ ਭਰਾ ਥਰ ਕੇ ਪਾਣਾਵਾਂ ਦਾ ਬਲ ਬਖਸ਼ਣ। ਪਰਿਵਾਰ ਨੂੰ ਆਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ। ਅਤੇ ਪਰਿਵਾਰ ਵੱਲੋਂ ਬੇਨਤੀ ਹੈ, ਦੇਖ ਲੈਣ ਤੋਂ ਉਪਰੰਤ ਆਪ ਜੀ ਵਾਸਤੇ ਗੁਰੂ ਕਾ ਲੰਗਰ ਤਿਆਰ ਹੈ। ਆਪ ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ, ਇੱਥੇ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲ ਰਾਗ ਇੱਕ ਸੰਘ ਪੰਚ ਬਰੰਗਨਾ ਸੰਗ ਅਲਾਪੇ ਅੱਠੋ ਨੰਦਨਾ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬੁਲਾਵਲੀ ਪੁਨਿਆਕੀ ਗਾਵੇ ਬੰਗਲੀ ਪੁਨ ਸੁਲੇਖੀ ਕੀ ਪਈ ਬਾਰੀ ਏ ਭੈਰੋ ਕੀ ਪੰਚੋ ਨਾਰੀ ਪੰਚਮ ਅਰਗਦ ਸਾਗ ਸੁਨਾਵੀ ਬੰਗਾਲ ਮਦ ਮਾਧਵ ਗਾਵੈ ਲਲਿਤ ਬੁਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵੇ ਗਾਇਨ ਪਾਤਰ ਦੁਤੀਆ ਵਾਲ ਕੋ ਸਕਿਆ ਲਾਪੇ ਸੰਗ ਰਾਗਨੀ ਪੰਚੋ ਥਾਪੇ ਗੋਣ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਹਤੀ ਉਚਾਰੀ ਧਨਾ ਸ੍ਰੀ ਏ ਪੰਚੋ ਗਾਈ ਮਾਲ ਰਾਗ ਕਉ ਸਕ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰਾ ਪ੍ਰਬਲ ਚੰਡ ਕੋ ਸਕਿਓ ਵਾਰ

ਅਠ ਪੁੱਤਰ ਸ੍ਰੀ ਰਾਗ ਕੇ ਗੁੰਡਾ ਕੁੰਭਾ ਮੀਰਾ ਖਸ਼ਟਾ ਮੇਘ ਰਾਗ ਵੈ ਗਾਵੇ ਪੰਚੋ ਸੰਗ ਬਰੰਗਨ ਲਾਵੈ ਸੁਰਠ ਗੁਣ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਣੀ ਉੱਚਾ ਸੁਰ ਸੂਹ ਪੁਨ ਕੀਨੀ ਮੇਘ ਰਾਗ ਸੁ ਪੰਚੋ ਚੀਨੀ ਬੈਰਾ ਧਰ ਗਜ ਧਰ ਕੇਦਾਰਾ ਜਬਲੀ ਧਰ ਨਟਿਓ ਜਲ ਧਾਰਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਸੱਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਈ ਭਗਤ ਵਚਲ ਤਿਹੋ ਲੋਏ ਜੀਓ। ਗੁਰ ਸ਼ਬਦ ਸੁਮਾਵੇ ਅਵਰ ਨਾ ਜਾਣੇ ਕੋਏ ਜੀਓ।

ਮੇਰੇ ਸਿੱਖ ਸੁਣੋ ਪੁੱਤ ਭਾਈ ਓ ਮੇਰੇ ਹਰ ਭਾਣਾ ਓ ਮੈਂ ਪਾਸ ਜੀਓ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਭ ਆਸ ਜੀਓ।

ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਅਰ ਸਤਿਗੁਰੂ ਪੈ ਨਾਵੇ। ਸਤਿਗੁਰੂ ਪਰ ਤਖ ਹੁੰਦੇ, ਬਹਿਰਾਜ ਆਪ ਟਿਕਾਇਆ। ਸਭ ਸਿੱਖ ਬੰਧਵ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੋ ਨਿਰਵਾਣ ਜੀਓ, ਕਿ ਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜੇ ਪੁਰਾਣ ਜੀਓ। ਹਰ ਕਥਾ ਪੜੀਏ ਹਰ ਨਾਮ ਸੁਣੀਏ, ਬੇਬਾਨ ਹਰ ਰੰਗ ਗੁਰ ਭਾਵੇ, ਪਿੰਡ ਪਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ। ਹਰ ਭਾਇਆ ਸਤਿਗੁਰ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਠੇ ਸ਼ਬਦ ਹੋਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਨ ਦਿਆ ਬੇਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਅਣਰਿਖਦਾ ਦਰਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਜਨਾਹ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਅਤੇ ਇਹਨਾਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਵਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਦੇ ਚਰਨਾਂ ਵਿੱਚ ਸੰਗਤ ਵੱਲੋਂ ਸੇਵਕ ਪਰਿਵਾਰ ਅਰਦਾਸ ਬੇਨਤੀ ਜੋਦੜੀ ਹੈ ਜਿਹਾ ਚਰੀ ਲਿਖਿਆ ਅਤੇ ਹੁਕਮ ਕਮਾਏ ਘੱਲਿਆ ਵੇ ਨਾਨਕਾ ਸਿੱਧੀ ਠੀਮਾ ਜਾਏ ਦੇ ਮਹਾਂਵਾਕ ਅਨੁਸਾਰ ਦਰ ਕਰਦੇ ਸੇਵਕ ਬੀਬੀ ਰਜਿੰਦਰ ਕੌਰ ਗੁਰਾਇਆ ਸਤਿਗੁਰੂ ਜੀ ਆਪ ਜੀ ਨੇ ਜਿਹਨੇ ਉਹਨਾਂ ਨੂੰ ਆਯੂ ਬਖਸ਼ੀ ਸੀ ਪਿਛਲੇ ਰੋਜ਼ ਸਾਸਾਂ ਦੀ ਪੂੰਜੀ ਨੂੰ ਭੋਗਦਿਆਂ ਪਿਛਲੇ ਰੋਜ਼ ਪ੍ਰਲੋਕ ਗਮਨ ਕਰ ਗਏ ਉਹਨਾਂ ਦੇ ਨਿਮਿੱਤ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਪੰਜ ਪੁੱਤ ਸ੍ਰੀ ਸੰਸਕਾਰ ਤੋਂ ਉਪਰੰਤ ਆਪਦੇ ਚਰਨ ਪਹੁੰਚਦਿਆਂ ਹੋਇਆ ਸਰ ਪਰਿਵਾਰ ਨੂੰ ਰੱਖੇ ਗਏ ਉਹਨਾਂ ਦੀ ਆਤਮਿਕ ਸ਼ਾਂਤੀ ਵਿੱਚ ਰੱਖੇ ਗਏ ਸਹਿਜ ਪਾਠ ਦੀ ਸੰਪੂਰਨਤਾਵਾਂ ਹੋਈਆਂ ਰਾਮਕਲੀ ਸਤਬਾਣੀ ਦੇ ਜਾਪ ਹੋਏ ਸ਼ਬਦ ਕੀਰਤਨ ਹੋਏ ਛੇ ਪੌੜੀਆਂ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸਮਤ ਬਖਸ਼ਣੀ ਵਿਛੜੀ ਆਤਮਾ ਨੂੰ ਚਰਨਾ ਚਨਵਾਸ ਬਖਸ਼ਣਾ ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਤਰਕੇ ਭਾਣਾ ਮਨ ਦਾ ਬਖਸ਼ ਬਖਸ਼ਣਾ ਪਰਿਵਾਰ ਵੱਲੋਂ ਇਸ ਸੰਬੰਧ ਆਪ ਜੀ ਸੁਣਨ ਵਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰ ਪ੍ਰਵਾਨ ਕਰਨੀ ਪਰਿਵਾਰਾਂ ਸੁਖ ਸ਼ਾਂਤੀ ਜੜੇ ਗੁਰਦਾਤਾ ਬਖਸ਼ਣੀਆਂ ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਸਤਿਬਾਣੀ ਸ਼ਬਦ ਕੀਰਤਨ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੁੱਖ ਦੀ ਘੜੀ 'ਚ ਸ਼ਰੀਕ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਅੱਜ ਸਤਿਕਾਰਯੋਗ ਸਵਰਗਵਾਸੀ ਮਾਤਾ ਰਜਿੰਦਰ ਕੌਰ ਗੁਰਾਇਆ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ। ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਕਰਦਾ, ਜਿਨ੍ਹਾਂ ਨੇ ਸਾਨੂੰ ਦਰਸ਼ਨ ਦਿਦਾਰੇ ਦਿੱਤੇ, ਅਤੇ ਨਾਲ ਹੀ ਗੁਰੂ ਘਰ ਦੇ ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਅਤੇ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀ ਮਾਉਣ, ਗਿਆਨੀ ਜੁਝਾਰ ਸਿੰਘ ਜੀ ਅਤੇ ਗਿਆਨੀ ਗੁਰਦੇਵ ਸਿੰਘ ਜੀ ਨੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗਿਆਨੀ ਜੀ ਹੁਣੀ ਅੰਤਿਮ ਅਰਦਾਸ ਕੀਤੀ, ਇਹਨਾਂ ਦਾ ਬਹੁਤ ਬਹੁਤ ਅਰਦਾਸ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਜੀ ਦੇ ਹੁਕਮ ਆਪਾਂ ਸਰਵਣ ਕੀਤੇ ਨੇ, ਗਿਆਨੀ ਜੀ ਨੇ ਸਰਵਣ ਕਰਾਏ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਸਤਿਕਾਰਯੋਗ ਰਵਿੰਦਰਜੀਤ ਸਿੰਘ ਜੀ ਗੁਰਾਇਆ, ਉਹਨਾਂ ਦੇ ਬਾਕੀ ਸਾਰੇ ਪਰਿਵਾਰ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਜਿਸ ਦਿਨ ਤੋਂ ਇਹ ਪਾਣਾ ਵਾਪਰਿਆ, ਤੁਸੀਂ ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਫਿਰ ਸੰਸਕਾਰ 'ਤੇ ਪਹੁੰਚ ਕੇ ਅਤੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਹੈ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਮਾਤਾ ਜੀ ਹੁਣੀ ਅਤੇ ਬਾਪੂ ਜੀ, ਸਵਰਗਵਾਸੀ ਬਾਪੂ ਜੀ ਹੁਣੀ ਇੱਥੇ, ਸੰਪੂਰਨ ਸਿੰਘ ਜੀ ਬਹੁਤ ਗੁਰੂ ਘਰ ਆਇਆ ਕਰਦੇ ਸੀ। ਤਕਰੀਬਨ ਮੈਂ ਆਪਣੇ ਵੀਰ ਰਵਿੰਦਰਜੀਤ ਸਿੰਘ ਜੀ ਦੇ ਨਾਲ ਗੱਲ ਕਰਦਾ ਸੀ ਬਾਹਰ, ਕਿ ਬਾਪੂ ਜੀ ਹੁਣੀ ਤਕਰੀਬਨ ਬਿਨਾਂ ਨਾਗਾ ਗੁਰੂ ਘਰ ਆਇਆ ਕਰਦੇ ਸੀ, ਅਤੇ ਅਸੀਂ ਜਦੋਂ ਵੀ ਬੁਲਾਉਂਦੇ ਸੀ ਕਿਤੇ ਗੋਡੀ ਹੱਥ ਲਾ ਕੇ ਪਿਆਰ ਦੇ ਨਾਲ ਉਹਨਾਂ ਨੂੰ ਮਿਲਣਾ ਅਤੇ ਅਸੀਸ ਦੇਣੀ ਅਤੇ ਖੁਸ਼ ਹੀ ਦੇਖਣਾ ਜਦੋਂ ਵੀ ਉਹਨਾਂ ਨੇ ਆਉਣਾ। ਇਸੇ ਤਰ੍ਹਾਂ ਮਾਤਾ ਜੀ ਹੁਣੀ ਵੀ ਗੁਰੂ ਘਰ ਕਾਫੀ ਇੱਥੇ ਆਇਆ ਕਰਦੇ ਸੀ, ਅਚਾਨਕ ਕੋਈ ਐਡੇ ਬਿਮਾਰ ਵੀ ਨਹੀਂ ਹੋਏ, ਦਵਾ ਸਾਟੀ ਇਹ ਸਦੀਵੀ ਵਿਛੋੜਾ ਦੇ ਗਏ, ਸੋ ਉਸ ਦੇ ਹੁਕਮ 'ਚ ਹੈ, ਸੋ ਜਾਣਾ ਹਰੇਕ ਨੇ ਆ, ਪਰ ਵਿਛੋੜੇ ਦਾ ਦੁੱਖ ਬਹੁਤ ਹੁੰਦਾ ਹੈ, ਜਿੰਨਾ ਕਿਸੇ ਨੂੰ ਮੋਹ ਹੁੰਦਾ ਹੈ ਉਨਾ ਦੁੱਖ ਹੁੰਦਾ ਹੈ, ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ। ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਸਰਦਾਰ ਰਵਿੰਦਰਜੀਤ ਸਿੰਘ ਜੀ ਗੁਰਾਇਆ, ਜੋ ਪਰਿਵਾਰ ਦੇ ਮੁਖੀ ਨੇ, ਉਹ ਗੁਰੂ ਘਰ ਵੱਲੋਂ ਜੋ ਸਰੋਪੇ ਦੀ ਦਾਤ ਹੈ, ਗੁਰੂ ਦੀ ਬਲੈਸਿੰਗ, ਇਹ ਉਹ ਪਰਿਵਾਰ ਨੂੰ ਨਾਲ ਲੈ ਕੇ ਜੋ ਇਹ ਦੁੱਖ ਪਿਆ ਹੈ, ਇਹ ਸਾਰਿਆਂ ਨੂੰ ਨਾਲ ਹੌਸਲਾ ਦੇ ਕੇ ਅਤੇ ਗੁਰੂ ਦੀ ਓਟ ਆਸਰਾ ਲੈ ਕੇ ਸਾਰਿਆਂ ਨੂੰ ਇਹ ਜੋ ਦੁੱਖ ਝੱਲਣ ਦੀ ਮਹਾਰਾਜ ਸਮਰੱਥਾ ਦੇਵੇ। ਸੋ ਮੈਂ ਬੇਨਤੀ ਕਰਦਾ ਸਤਿਕਾਰਯੋਗ ਵੀਰ ਰਵਿੰਦਰਜੀਤ ਸਿੰਘ ਜੀ ਗੁਰਾਇਆ, ਉਹ ਆ ਕੇ ਜੋ ਮਹਾਰਾਜ ਦੀ ਬਖਸ਼ਿਸ਼ ਹੈ ਸਰੂਪਾ, ਉਹ ਦਾਤ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ ਉਹਨਾਂ ਤੋਂ ਆ ਕੇ ਪ੍ਰਾਪਤ ਕਰ ਲਓ। ਸੋ ਮੈਂ ਪਰਿਵਾਰ ਦਾ ਭੈਣ ਜੀ ਹੁਣਾਂ ਦਾ ਉਹਨਾਂ ਦੇ ਪੋਤਾ ਪੋਤਰੀ ਉਹਨਾਂ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਜਿਨ੍ਹਾਂ ਨੇ ਮਾਤਾ ਜੀ ਦੀ ਸੇਵਾ ਕੀਤੀ। ਬੋਲੇ ਸੋ ਨਿਹਾਲ। ਸੋ ਇਹ ਅਰਦਾਸ ਕਰਦੇ ਕਿ ਮਹਾਰਾਜ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਆਈ ਹੋਈ ਸੰਗਤ ਦਾ ਪਰਿਵਾਰ ਵੱਲੋਂ, ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ, ਦਾਸ ਆਪਣੇ ਜੰਡੀ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜੇ ਕਿਸੇ ਨੇ ਵੀ ਪਰਿਵਾਰ ਵੱਲੋਂ, ਜੇ ਮੇਰੀ ਧੀ ਰਾਣੀ ਨੇ ਜਿਵੇਂ ਉੱਥੇ ਬੋਲੀ ਸੀ, ਜਾਂ ਕਿਸੇ ਨੇ ਵੀ ਪਰਿਵਾਰ ਦੇ ਮੈਂਬਰ ਨੇ ਬੋਲਣਾ ਹੋਵੇ, ਉਹ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕਦੇ। ਇਸ ਤੁਹਾਡੀ ਆਪਣੀ ਸਟੇਜ ਹੈ। ਜੇ ਨਹੀਂ ਬੋਲਣਾ, ਜਿਵੇਂ ਕਿ ਪਰਿਵਾਰ ਨੇ ਮਾਤਾ ਜੀ ਦੀ ਮਿੱਠੀ ਯਾਦ ਵਿੱਚ ਆਪ ਸੰਗਤਾਂ ਲਈ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ, ਖੇਮਾ ਦੇ ਜਾਚਕਾਂ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।